ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਦੇ ਚਰਨਾਂ ਵਿੱਚ ਸੇਵਾਦਾਰਾਂ ਦੀ ਬੇਨਤੀ ਹੈ ਕਿ ਇੱਕ ਵਾਰ ਅਰਦਾਸ ਸ਼ੁਰੂ ਕਰਾ ਦਿੰਦਾ ਹੈ, ਜਿੰਨਾ ਸਮਾਂ ਵਿਛਾਈ ਹੁੰਦੀ ਹੈ ਉਨਾ ਸਮਾਂ ਨਾਲ ਦੀ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਰਹਿਣਾ ਹੈ। ਮਾਰੇ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ, ਮਹਾਰਾਜ ਜੀ ਦਾ ਸਤਿਕਾਰ ਮੁੱਖ ਰੱਖਣਾ ਹੈ ਅਸੀਂ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਗੱਲਾਂ ਨਹੀਂ ਕਰਨੀਆਂ, ਸ਼ੋਰ ਸ਼ਰਾਬਾ ਨਾ ਕਿਰਪਾ ਕਰਕੇ ਹੋਵੇ, ਉਹਨਾਂ ਸਮਾਂ ਨਾਲ ਦੀ ਨਾਲ ਆਪ ਜੀ ਨੇ ਆਪੇ ਹੀ ਜਾਪ ਕਰੀ ਜਾਣਾ ਹੈ। ਸਤਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਸਾਹਿਬ ਪੋਥੀਆਂ ਵਾਲੀ ਲਾਈਨ ਵਿੱਚ ਪੋਥੀਆਂ ਸੱਜ ਗਈਆਂ ਨੇ। ਲੜੀਵਾਰ ਵਿਦਿਆਰਥੀ ਉੱਥੇ ਬੈਠ ਸਕਦੇ ਨੇ। ਕਿਰਪਾ ਕਰਕੇ ਆਪ ਜੀ ਆਪਣੀ ਆਪਣੀ ਜਗ੍ਹਾ ਤੇ ਬੈਠ ਜਾਓ। ਦੋ ਨੰਬਰ ਲਾਈਨ ਵਿੱਚ ਵੀ ਪੋਥੀ ਸਾਹਿਬ ਸੱਜ ਗਈਆਂ ਨੇ। ਜਿਹੜੀ ਸੰਗਤ ਇੱਥੇ ਬੈਠਦੀ ਹੈ, ਕਿਰਪਾ ਕਰਕੇ ਉਹ ਵੀ ਬੈਠ ਜਾਓ। ਬਜ਼ੁਰਗਾਂ ਵਾਲੀ ਲਾਈਨ ਵਿੱਚ ਵੀ ਸੱਜ ਗਈਆਂ ਨੇ ਪੋਥੀਆਂ, ਉੱਥੇ ਵੀ ਬਹਿ ਸਕਦੇ ਹੋ ਆਪ ਜੀ। ਸੋ ਜਿੱਥੇ ਜਿੱਥੇ ਤੁਹਾਡੀ ਜਗ੍ਹਾ ਹੈ, ਕਿਰਪਾ ਕਰਕੇ ਉੱਥੇ ਉੱਥੇ ਬੈਠਣ ਦੀ ਕਿਰਪਾਲਤਾ ਕਰੋ। ਲੜੀਵਾਰ ਪੋਥੀਆਂ, ਵਾਹਿਗੁਰੂ ਜੀ। ਲੜੀਵਾਰ ਪੋਥੀ ਸਾਹਿਬ ਕੁਝ ਹੋਰ ਆਰਡਰ ਕੀਤੀਆਂ ਨੇ। ਹੋਰ ਸੰਗਤਾਂ ਦੀ ਮੰਗ ਸੀ ਕਿ ਲੜੀਵਾਰ ਪੋਥੀਆਂ ਤੋਂ ਪਾਠ ਹੋ ਸਕੇ। ਇੱਕ ਦੋ ਦਿਨਾਂ ਵਿੱਚ ਦੀ ਲੜੀਵਾਰ ਪੋਥੀਆਂ ਹੋਰ ਵੀ ਅਸੀਂ ਮਹਾਰਾਜ ਦੀ ਕਿਰਪਾ ਨਾਲ ਪ੍ਰਕਾਸ਼ ਕਰ ਦੇਵਾਂਗੇ। ਸੋ ਬਸ ਬੇਨਤੀ ਇਹ ਆ ਵੀ ਜਿਹੜੇ ਰੋਜ਼ ਲੜੀਵਾਰ ਪੋਥੀਆਂ ਦੀ ਤਾਬਿਆ ਸੱਜ ਕੇ ਸੰਥਿਆ ਕਰਦੇ ਆ, ਉਹਨਾਂ ਨੂੰ ਜ਼ਰੂਰ ਵਾਰੀ ਦੇ ਦਿਆ ਕਰੋ, ਤਾਂ ਕਿ ਉਹ ਲੜੀਵਾਰ ਪੋਥੀਆਂ ਤੋਂ ਹੀ ਸੰਥਿਆ ਮਹਾਰਾਜ ਦੀ ਕਿਰਪਾ ਦੇ ਨਾਲ ਕਰਦੇ ਰਹਿਣ। ਸੋ ਜਿੱਥੇ ਜਿੱਥੇ ਸੰਗਤਾਂ ਨੂੰ ਜਗ੍ਹਾ ਮਿਲਦੀ ਆ, ਪੋਥੀ ਸਾਹਿਬ ਸੱਜ ਗਈਆਂ ਨੇ। ਆਪ ਜੀ ਕਿਰਪਾ ਕਰਕੇ ਹੁਣ ਬੈਠਣ ਦੀ ਕਿਰਪਾਲਤਾ ਕਰੋ, ਤਾਂ ਕਿ ਆਪਾਂ 5-7 ਮਿੰਟ ਤੱਕ 6:15 ਵਜੇ ਨੂੰ ਸੰਥਿਆ ਪ੍ਰਾਰੰਭ ਕਰ ਸਕੀਏ।

ਗੁਰੂ ਸਤਿ ਨਾਮ।

Ahem.

0: ਸਤਿ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਪਾਠ ਬੋਧ ਸਮਾਗਮਾਂ ਦੇ ਅੱਜ ਚੌਥੇ ਦਿਨ ਵਿੱਚ ਆਪ ਜੀ ਹਾਜ਼ਰੀਆਂ ਭਰਨ ਵਾਸਤੇ ਪਹੁੰਚੇ ਹੋ। ਆਪ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਸਮੇਂ ਦੇ ਨਾਲ ਪਹੁੰਚਣ ਵਾਸਤੇ ਕੱਲ੍ਹ ਬੇਨਤੀ ਕੀਤੀ ਸੀ ਕਿ ਕੋਸ਼ਿਸ਼ ਕਰਨੀ ਕਿ 6:15 ਵਜੇ ਜੇ ਸੰਥਿਆ ਆਪਾਂ ਪ੍ਰਾਰੰਭ ਕਰ ਸਕੀਏ ਤਾਂ ਆਪ ਸੰਗਤਾਂ ਨੇ ਬੜਾ ਸਾਥ ਦਿੱਤਾ ਹੈ। ਬੜੇ ਸਮੇਂ ਦੇ ਨਾਲ ਆਪ ਜੀ ਪਹੁੰਚੀ, ਉਹ ਸਾਰੀ ਵਿਛਾਈ ਹੋ ਗਈ ਹੈ ਤੇ ਹੁਣ ਸੰਥਿਆ ਪ੍ਰਾਰੰਭ ਹੋ ਰਹੀ ਹੈ। ਇਸੇ ਤਰ੍ਹਾਂ ਹੀ ਆਪ ਜੀ ਨੇ ਰੋਜ਼ਾਨਾ ਕਿਰਪਾ ਕਰਨੀ 6:15 ਵਜੇ ਦੇ ਨਾਲ ਤਾਂ ਕਿ ਆਪਾਂ ਸੰਥਿਆ ਪ੍ਰਾਰੰਭ ਕਰ ਸਕੀਏ। ਆਪ ਜੀ ਨੇ ਸਮੇਂ ਦੇ ਨਾਲ ਪਹੁੰਚਣ ਦੀ ਕਿਰਪਾਲਤਾ ਕਰਨੀ। ਸੋ ਹੁਣ ਅੱਗੇ ਬਹੁਤਾ ਸਮਾਂ ਮੈਂ ਨਾ ਲਵਾਂ। ਕੱਲ ਕੁਝ ਸੰਗਤ ਦੇ ਸਵਾਲ ਆਏ ਸੀ, 1-2 ਹੀ ਸਨ। ਇੱਕ ਸਵਾਲ ਇਹ ਸੀ ਵੀ ਜਿਸ ਤਰ੍ਹਾਂ ਲਿਖਿਆ ਆਉਂਦਾ ਹੈ ਘਰ ਚੌਥਾ ਘਰ ਪੰਜਵਾਂ, ਜਿਸ ਤਰ੍ਹਾਂ ਮਹੱਲਾ ਪਹਿਲਾ ਜਾਂ ਦੂਜਾ ਮਹੱਲਾ ਤੀਜਾ ਮਹੱਲਾ ਚੌਥਾ ਮਹੱਲਾ ਪੰਜਵਾਂ ਹੁੰਦਾ ਹੈ, ਉਹਦਾ ਤੇ ਮਤਲਬ ਹੁੰਦਾ ਹੈ ਵੀ ਇਹ ਕਿਹੜੇ ਪਾਤਸ਼ਾਹ ਦੀ ਬਾਣੀ ਹੈ। ਜਿਵੇਂ ਮਹੱਲਾ ਪਹਿਲਾ ਮਤਲਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ। ਸੋ ਉਹਦੇ ਨਾਲ ਲਿਖਿਆ ਹੁੰਦਾ ਹੈ ਘਰ ਚੌਥਾ ਘਰ ਪੰਜਵਾਂ, ਉਹਨਾਂ ਤੋਂ ਕੀ ਭਾਵ ਹੈ। ਸੋ ਇਸ ਤਰ੍ਹਾਂ ਘਰਾਂ ਦੀ ਵੱਖਰੀ ਵੱਖਰੀ ਗਿਣਤੀ ਆਉਂਦੀ ਹੈ। ਸੋ ਮੈਂ ਸਤਿਕਾਰਯੋਗ ਬਾਈ ਜੀ ਨੂੰ ਬੇਨਤੀ ਕਰਦਾ ਕਿ ਆਪ ਜੀ ਕਿਰਪਾ ਕਰਕੇ ਸੰਗਤਾਂ ਨੂੰ ਦੱਸ ਦਿਓ ਜੀ ਵੀ ਉਹਨਾਂ ਘਰਾਂ ਦੀ ਗਿਣਤੀ ਦਾ ਕੀ ਮਤਲਬ ਹੁੰਦਾ ਹੈ। ਹਾਂਜੀ,
1: ਸਭ ਸੰਗਤ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਸੰਗਤਾਂ ਨੂੰ ਪਾਠ ਬੋਧ ਸਮਾਗਮ ਦੀ ਸੰਪੂਰਨ ਗੁਰਬਾਣੀ ਸੰਥਿਆ ਦੀ ਬਹੁਤ ਬਹੁਤ ਵਧਾਈ। ਅੱਜ ਚੌਥਾ ਦਿਨ ਹੈ ਜੋ ਸੰਗਤਾਂ ਵੱਲੋਂ 2 ਸਵਾਲ ਆਏ ਸਨ, ਮਹੱਲਾ ਪਹਿਲਾ ਮਹੱਲਾ ਦੂਜਾ, ਇਹਦੇ ਬਾਰੇ ਗਿਆਨੀ ਅਰਵਿੰਦਰ ਸਿੰਘ ਨੇ ਸਪਸ਼ਟ ਕਰ ਹੀ ਦਿੱਤਾ ਹੈ। ਇਹ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ, ਇਹ ਪਹਿਲੇ ਸਤਿਗੁਰੂ ਦੂਜੇ ਸਤਿਗੁਰੂ ਤੀਜੇ ਸਤਿਗੁਰੂ ਚੌਥੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਦਾ ਬੋਧਕ ਹੁੰਦਾ ਅਤੇ ਜਿਵੇਂ ਅੱਗੇ ਨਾਲ ਘਰ ਵੀ ਆ ਜਾਂਦਾ, ਘਰ ਪਹਿਲਾ ਜਾਂ ਘਰ ਦੂਜਾ। ਇਹ ਜਿਹੜਾ ਘਰ ਸ਼ਬਦ ਹੈ ਇਹਦਾ ਸੰਗੀਤ ਨਾਲ ਸੰਬੰਧ ਹੈ, ਕਿਉਂਕਿ ਮਹੱਲਾ ਸਤਿਗੁਰੂ ਸਾਹਿਬਾਨ ਦਾ ਵਾਚਕ ਹੈ ਅਤੇ ਘਰ ਦੂਜਾ ਮਹਾਂਪੁਰਖ ਦਮਦਮੀ ਟਕਸਾਲ ਦੇ ਮਹਾਂਪੁਰਖ ਸੰਪਰਦਾਇ ਪਿੰਡਰਾਂ ਦੇ ਸਾਰੇ ਮਹਾਂਪੁਰਖ ਘਰ ਦਾ ਅਰਥ ਕਰਦੇ ਸਨ ਸੁਰਤਾਲ। ਸੁਰਤਾਲ ਸੰਗੀਤ ਦੇ ਵਿੱਚ ਮੁੱਖ ਅੰਗ ਮੰਨੇ ਜਾਂਦੇ ਹਨ ਵੀ ਪਹਿਲੇ ਕਾਰ ਸੁਰਤਾਲ ਦੇ ਵਿੱਚ, ਜੇ ਦੂਜਾ ਅਤੇ ਦੂਜੇ ਕਾਰ ਸੁਰਤਾਲ ਦੇ ਵਿੱਚ ਇਸ ਜਾਂ ਇਹਨਾਂ ਸ਼ਬਦਾਂ ਨੂੰ ਬਹੁ ਵਚਨ ਉਚਾਰਨ ਕੀਤਾ ਗਿਆ ਹੈ। ਇਹ ਖਾਸ ਕਰਕੇ ਜਿਹੜੇ ਰਾਗੀ ਸਿੰਘ ਨੇ ਸੰਗੀਤ ਦੇ ਗਿਆਤੇ ਹਨ ਅਤੇ ਬਹੁਤ ਹੀ ਖੋਜ ਤਾਂ ਉਹਨਾਂ ਨੂੰ ਕਰਨੀ ਪੈਣੀ ਹੈ। ਵੈਸੇ ਮਹਾਂਪੁਰਖ ਘਰਦਾਰ ਸੁਰਤਾਲ ਕਰਦੇ ਸਨ ਵੀ ਦੂਜੇ ਘਰ ਸੁਰਤਾਲ ਦੇ ਵਿੱਚ ਜਾਂ ਤੀਜੇ ਵਿੱਚ ਜਾਂ ਚੌਥੇ ਵਿੱਚ 17 ਘਰਾਂ ਤਾਂ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ, ਉਹ ਸੁਰਤਾਲ ਦਾ ਵਾਚਕ ਸਮਝਣਾ। ਹਾਂਜੀ, ਹੁਣ ਕਰੀਏ ਪਾਠ ਸ਼ੁਰੂ
0: ਜੀ। ਅੱਜ ਸੰਥਿਆ ਅੰਗ 83 ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ, ਇੱਥੋਂ ਸੰਥਿਆ ਪ੍ਰਾਰੰਭ ਹੋਣੀ ਹੈ 83 ਨੰਬਰ ਅੰਗ ਦੇ ਆਰੰਭ ਤੋਂ। ਸੋ ਮੈਂ ਇੱਥੇ ਨਾਲ ਹੀ ਬੇਨਤੀ ਕਰਦਿਆਂ ਬਾਈ ਜੀ ਨੂੰ ਕਿ ਜੋ ਵਾਰਾਂ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਂਦਾ ਹੈ ਉਹਨਾਂ ਵਿੱਚੋਂ ਪਹਿਲੀ ਹੁਣ ਇਹ ਵਾਰ ਆਈ ਹੈ, ਇਹਦੇ ਬਾਰੇ ਵੀ ਆਪ ਜੀ ਬੇਨਤੀ ਕਰਦੇ ਹੋ।
1: ਜਿੱਥੋਂ ਤੱਕ ਵਾਰਾਂ ਦਾ ਸੰਬੰਧ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 31 ਰਾਗ ਹਨ, ਕੁਝ ਮਿਸ਼ਰਤ ਹਨ, ਪਰ ਕੁਝ ਰਾਗਾਂ ਵਿੱਚ ਵਾਰਾਂ ਲਿਖੀਆਂ ਹੋਈਆਂ। ਇੱਕ ਇੱਕ ਰਾਗ ਦੇ ਵਿੱਚ ਕਈ ਵਾਰ ਇੱਕ ਵਾਰ ਵੀ ਲਿਖੀ ਆਉਂਦੀ ਹੈ, ਕਈ ਰਾਗਾਂ ਵਿੱਚ ਦੋ ਵਾਰਾਂ ਵੀ ਲਿਖੀਆਂ ਹੁੰਦੀਆਂ ਨੇ। ਰਾਮਕਲੀ ਰਾਗ ਦੇ ਵਿੱਚ ਤਿੰਨ ਵਾਰਾਂ ਵੀ ਆਈਆਂ। ਕੇਵਲ 22 ਵਾਰਾਂ ਹਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦੇ ਵਿੱਚ। ਪੁਰਾਣੇ ਸਮੇਂ ਦੇ ਵਿੱਚ ਢਾਡੀ ਲੋਕ ਵਾਰਾਂ ਗਾਉਂਦੇ ਸਨ, ਹੁਣ ਵੀ ਗਾਉਂਦੇ ਅਤੇ ਗਾਂਹ ਨੂੰ ਵੀ ਗਾਉਂਦੇ ਰਹਿਣਗੇ, ਕਿਉਂਕਿ ਜਿੱਥੇ ਕੀਰਤਨ ਕਰਨਾ ਇਹ ਵੀ ਇੱਕ ਸੰਗੀਤ ਦੀ ਰਾਗ ਦੀ ਕਲਾ ਹੁੰਦੀ ਹੈ ਅਤੇ ਇਸੇ ਤਰ੍ਹਾਂ ਵਾਰਾਂ ਵੀ ਸੰਗੀਤ ਨਾਲ ਹੀ ਸੰਬੰਧਿਤ ਨੇ। ਅਤੇ ਵੈਸੇ ਵਾਰ ਦਾ ਅਰਥ ਮਹਾਂਪੁਰਖ ਜੰਗ ਵੀ ਕਰਦੇ ਸਨ ਅਤੇ ਜਾਂ ਫਿਰ ਵਾਰ ਉਸ ਰਚਨਾ ਨੂੰ ਕਿਹਾ ਜਾਣ ਲੱਗਿਆ ਜਿਹਦੇ ਵਿੱਚ ਸੂਰ ਵੀਰਾਂ ਦੀ ਬਹਾਦਰੀ ਦਾ ਜਸ ਕੀਤਾ ਗਿਆ ਹੋਵੇ, ਉਹਨੂੰ ਵਾਰ ਕਹਿੰਦੇ ਨੇ। ਉਹ ਤੇ ਦੁਨਿਆਵੀ ਜਿਹੜੇ ਰਥੀ ਮਹਾਰਥੀ ਆਤਰਥੀ ਸੂਰਮੇ ਸਨ ਢਾਡੀ ਲੋਕ, ਉਹਨਾਂ ਦਾ ਜਸ ਗਾਉਂਦੇ ਸਨ ਅਤੇ ਉਹਨਾਂ ਨੂੰ ਵਾਰ ਛੰਦ ਵਿੱਚ ਗਾਇਨ ਕਰਦੇ ਸਨ। ਹੁਣ ਇੱਧਰ ਪਰਮਾਰਥ ਦਾ ਸਿਧਾਂਤ ਹੈ, ਇੱਕ ਜੰਗ ਅੰਦਰ ਵੀ ਸਾਡੇ ਚੱਲ ਰਿਹਾ। ਇਹ ਸਾਡੇ ਅੰਦਰ ਜਿਹੜੇ ਚੰਗੇ ਖਿਆਲ ਨੇ ਅਤੇ ਬੁਰੇ ਖਿਆਲ ਨੇ, ਗੁਣ ਜਾਂ ਔਗੁਣ, ਨੇਕੀ ਅਤੇ ਬਦੀ, ਇਹ ਸਾਡੇ ਅੰਦਰ ਸਮੇਂ ਸਮੇਂ ਆਪਣਾ ਪ੍ਰਭਾਵ ਪਾਉਂਦੇ ਹਨ। ਪਰ ਜਿਹੜੇ ਸਰੀਰ ਨੂੰ ਮਾੜੇ ਪਾਪਾਂ ਤੋਂ ਵਿਕਾਰਾਂ ਤੋਂ ਬਚਾ ਲੈਣ, ਉਹ ਰਥੀ ਸੂਰਮੇ ਨੇ। ਅਤੇ ਜਿਹੜੇ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਕੰਟਰੋਲ ਕਰ ਲੈਣ, ਉਹ ਮਹਾਰਥੀ ਨੇ। ਅਤੇ ਜਿਹੜੇ ਮਨ ਨੂੰ ਜਿੱਤ ਲੈਣ, ਮਨ

0: ਜੀਤਿਆ ਜਗਜੀਤ, ਉਹ ਅਤਰਥੀ ਸੂਰਮੇ ਨੇ, ਉਹਨਾਂ ਦਾ ਜਸ ਇਹਨਾਂ ਵਾਰਾਂ ਦੇ ਵਿੱਚ ਕੀਤਾ ਗਿਆ ਹੈ। ਲਓ ਹੁਣ ਆਪ ਸੰਗਤਾਂ ਸੰਥਿਆ ਆਰੰਭ ਹੋ ਰਹੀ ਹੈ, ਪ੍ਰੇਮ ਦੇ ਨਾਲ ਸਰਵਣ ਕਰੋ।
1: ਹਾਂਜੀ, ਇੱਕ ਕਿਰਪਾ ਹੋਰ ਕਰ ਦਿਓ ਜੀ, ਵੀ ਬਾਹਰ ਦੀ ਰਚਨਾ ਪੌੜੀਆਂ ਦੇ ਉੱਤੇ ਆਧਾਰਿਤ ਹੁੰਦੀ ਹੈ ਤੇ ਸਲੋਕ ਨਾਲ ਬਾਅਦ ਵਿੱਚ ਦਰਜ ਕੀਤੇ ਜਾਂਦੇ ਵੀ ਕਰ।
0: ਪਹਿਲੇ ਪਹਿਲ ਢਾਡੀ ਸਿੰਘ ਵਾਰ ਛੰਦ ਵਿੱਚ ਹੀ ਸੂਰਬੀਰਾਂ ਦਾ ਜਸ ਗਾਉਂਦੇ ਸਨ। ਜਿੱਥੋਂ ਤੱਕ ਦਾਸ ਦੀ ਸਮਝ ਵਿੱਚ ਆਇਆ ਹੈ, ਇਹ ਪਹਿਲਾਂ ਜੋ ਵਾਰਾਂ ਸਨ ਕੇਵਲ ਪੌੜੀਆਂ ਦੇ ਵਿੱਚ ਹੀ ਲਿਖੀਆਂ ਗਈਆਂ ਅਤੇ ਰਚੀਆਂ ਗਈਆਂ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ, ਦੋਹੇ ਥਾਂ ਬਾਣੀ ਕਾ ਬੋਹੇ ਥਾਂ, ਜਦੋਂ ਉਹਨਾਂ ਨੇ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਅਤੇ ਉਸ ਵੇਲੇ ਸਾਰੀ ਬਾਣੀ ਨੂੰ ਸੋਹਣੀ ਤਰਤੀਬ ਦੇ ਕੇ ਉਚਾਰਨ ਕੀਤਾ ਅਤੇ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਸੀ ਅਤੇ ਉਸ ਵੇਲੇ ਇਹਨਾਂ ਪੌੜੀਆਂ ਦੇ ਨਾਲ ਸਲੋਕ ਵੀ ਦਰਜ ਕੀਤੇ ਗਏ। ਇਹਦਾ ਸਬੂਤ ਇਹ ਹੈ, ਹੁਣ ਜਿਵੇਂ ਇਹ ਸ੍ਰੀ ਰਾਗ ਦੀ ਵਾਰ ਹੈ ਅਤੇ ਉੱਤੇ ਸ਼ਬਦ ਆਇਆ ਮਹੱਲਾ ਚੌਥਾ ਅਤੇ ਚੌਥੇ ਪਾਤਸ਼ਾਹ ਦੀ ਰਚਨਾ ਹੈ। ਹੁਣ ਇੱਥੇ ਕੇਵਲ ਜਿਹੜੀਆਂ ਪੌੜੀਆਂ ਨੇ ਉਹ ਚੌਥੇ ਪਾਤਸ਼ਾਹ ਦੀ ਰਚਨਾ ਹੈ, ਪਰ ਜਿਹੜੇ ਸਲੋਕ ਨੇ, ਹੁਣ ਪਹਿਲਾ ਸਲੋਕ ਹੀ ਆ ਰਿਹਾ, ਉਹ ਮਹੱਲਾ ਤੀਜਾ ਤੀਜੇ ਪਾਤਸ਼ਾਹ ਦਾ ਹੈ। ਫਿਰ ਅੱਗੇ ਦੂਜੀ ਪੌੜੀ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਸਲੋਕ ਆ ਜਾਂਦਾ ਹੈ। ਵੱਖ ਵੱਖ ਸਤਿਗੁਰੂ ਸਾਹਿਬਾਨ ਦੇ ਸਲੋਕ ਵਾਰਾਂ ਵਿੱਚ ਲਿਖੇ ਨੇ। ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਸਲੋਕ ਲਿਖਵਾਏ ਨੇ ਕਿਉਂਕਿ ਬਾਣੀ ਦੀ ਤਰਤੀਬ ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਦਿੱਤੀ ਹੈ, ਜਿਵੇਂ ਲਿਖੀ ਹੈ ਅਤੇ ਉਸੇ ਤਰ੍ਹਾਂ ਹੀ ਸਾਨੂੰ ਹੁਣ ਇਹ ਪੜ੍ਹਨੀ ਚਾਹੀਦੀ ਹੈ ਅਤੇ ਇਹਦੇ ਉੱਤੇ ਕੋਈ ਵੀ ਸ਼ੰਕਾ ਨਹੀਂ ਕਰਨੀ। ਕਰੀਏ ਸ਼ੁਰੂ
1: ਜੀ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਇੱਕ ਓਅੰਕਾਰ ਸਤ

ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਿਹਚਲ ਮਤ ਅਪਾਰ ਰਤਨ ਅਮੋਲਕ ਪਾਇਆ ਗੁਰ ਕਾ

0: ਪਾਉੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਹਰ ਇੱਕ ਸਹਿਦਾ ਹੈ ਅਮਰ ਇੱਕੋ ਹਰ ਚਿੱਤ ਧਰ ਹਰ ਤਿਸ ਬਿਨ ਕੋਈ ਨਾਹੇ ਡਰ ਭ੍ਰਮ ਭਉ ਦੂਰ ਕਰ।
1: ਹਾਂਜੀ, ਇਸ ਵਿਸ਼ਰਾਮ ਤੇ ਬਹੁਤ ਧਿਆਨ ਰੱਖਣਾ। ਕਈ ਵਾਰੀ ਚਾਲ ਦੇ ਅਨੁਸਾਰ ਵਿਸ਼ਰਾਮ ਗਲਤ ਹੋ ਜਾਂਦਾ ਤੇ ਆਪਣੇ ਨਾਹੇ ਤੇ ਵਿਸ਼ਰਾਮ ਹੈ ਜਿਸ ਤਰ੍ਹਾਂ ਕਿ ਬੋਲਿਆ ਗਿਆ। ਸਾਰਿਆਂ ਨੇ ਧਿਆਨ ਦੇਣਾ ਇਸ ਪੰਕਤੀ ਤੇ। ਜੀ,
0: ਹਰ ਤਿਸੈ ਨੋ ਸਾਲ ਆਹੇ ਜੇ ਤੁਧ ਰੱਖੈ ਬਾਹਰ ਘਰ ਹਰ ਜਿਸ ਨੋ ਹੋਏ ਦਇਆਲ ਸੋ ਹਰ ਜਪ ਭਉ ਬਿਖਮ ਤਰ। ਸਲੋਕ ਮਹੱਲਾ ਪਹਿਲਾ। ਦਾਤੀ ਸਾਹਿਬ ਸੰਧਿਆ ਕਿਆ ਚੱਲੈ ਤਿਸ ਨਾਲ ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ। ਮਹੱਲਾ ਪਹਿਲਾ। ਸਿੱਧ ਕਸਬੂਰੀ ਸਾਦਿਕਾ।

ਦੂਜਾ ਜਿਸ ਪਿਆਰੇ ਸਿਓ ਨੇਹ ਤਿਸ ਆਗੈ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨਾ ਪਾਉੜੀ ਤੁਧ ਆਪੇ ਧਰਤੀ ਸਾਜੀਐ ਚੰਦ ਸੂਰਜ ਦੁਇ ਦੀਵੇ ਦਸ ਚਾਰ ਹੱਟ ਤੁਧ ਸਾਜਿਆ ਵਾਹ ਪਾਰ ਕਰੀਵੇ ਇਕ ਨਾ ਨੂੰ ਹਰ ਲਾਭ ਦੇ ਜੋ ਗੁਰਮੁਖ ਥੀਵੇ ਤਿੰਨ ਜਮਕਾਲ ਨਾ ਵਿਆਪਈ ਜਿਨ ਸੱਚ ਅੰਮ੍ਰਿਤ ਪੀਵੇ ਓਏ ਆਪ ਛੁੱਟੇ ਪਰਿਵਾਰ ਸਿਉ ਤਿੰਨ ਪਿੱਛੇ ਸਭ

0: ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸਰੈ ਸਰੀਅਤ ਕਰਹਿ ਵਿਚਾਰ ਬਿਨ ਬੂਝੇ ਕੈਸੇ ਪਾਵਹਿ ਪਾਰ ਸਿਦਕ ਸਿਦਕ ਕਰ ਸਿਜਦਾ ਮਨ ਕਰ ਮਖਸੂਦ ਜਿਹ ਧਿਰ ਦੇਖਾ ਤੇਹ ਧਿਰ ਮੌਜੂਦ ਮਹੱਲਾ ਤੀਜਾ ਗੁਰ ਸਭਾ ਏਵ ਨਾ ਪਾਈਐ ਨਾ
1: ਪਾਠ ਆਇਆ ਸੀ ਸਭਾ ਕੱਲ ਦੱਸਿਆ ਸੀ ਨਾ ਇੱਥੇ ਸਭਾ ਪਾਠ ਹੈ ਸਭਾ ਨਹੀਂ ਜਿਵੇਂ ਸੰਤ ਸਭਾ ਗੁਰ ਸਭਾ ਇਸ ਤਰ੍ਹਾਂ ਦੇ ਪਾਠ ਆਉਣੇ ਨੇ ਧਿਆਨ ਰੱਖਣਾ ਜੀ

0: ਬੁਰੀਆ ਮਨਹੋ ਕਸੁਦਾ ਕਾਲੀਆ ਬਾਹਰ ਚਿੱਟ ਦਿਆ।
1: ਇੱਕ ਪਿੱਛੇ ਪਾਠ ਆਏ ਸੀ ਸਾਰੇ, ਉੱਥੇ ਧਰਮ ਕਾ ਜੀ ਕਾ ਚੁਗਲ ਕਾ, ਇਹ ਸਾਰੇ ਜਿਹੜੇ ਧਰਮ ਤੋਂ ਬਾਅਦ ਕਾ ਲੱਗਿਆ ਹੋਇਆ ਇਹ ਵੱਖਰੇ ਉਚਾਰਨ ਕਰਨੇ ਨੇ ਪਾਠ, ਸਾਰੇ ਪਾਠ ਕਾ ਇਹ ਵੱਖਰੇ ਉਚਾਰਨ ਹੋਣਗੇ। ਇਸ ਸ਼ਬਦ ਵਿੱਚੋਂ ਕੇਵਲ ਇੱਕੋ ਹੀ ਪਾਠ ਹੈ ਜਿਹੜਾ ਅੰਤਲੀ ਪੰਕਤੀ ਵਿੱਚ ਦਰਸ਼ਨ ਕਰੋ, ਹਰ ਕੀ ਵਡਿਆਈ ਵੱਡੀ ਹੈ ਅਪੁੱਛਿਆ ਦਾਨ ਦੇਵ ਕਾ। ਇਹ ਪਾਠ ਕੱਲਾ ਇਕੱਠਾ ਕਰਨਾ ਹੈ ਦੇਵ ਕਾ, ਇਹਦੂ ਪਹਿਲਾਂ ਜਿਹੜੇ ਆਏ ਨੇ ਉਹ ਸਾਰੇ ਕਾ ਵੱਖਰਾ ਹੀ ਪਾਠ ਹੋਵੇਗਾ। ਹਾਂਜੀ।
0: ਰੇਸਾ ਕਰਹਿ ਤਿਨਾੜੀਆ ਜੋ ਸੇਵਹਿ ਦਰ ਖੜੀਆ, ਨਾਲ ਖਸਮੈ ਰਤੀਆ ਮਾਣ ਹੈ ਸੁਖ ਰਲੀਆ, ਹੁੰਦੈ ਤਾਨ ਨਿਤਾਣੀਆਂ ਰਹਿ ਨਿਮਾਨਣੀਆ, ਨਾਨਕ ਜਨਮ ਸਕਾਰਥ।

0: ਘਰ ਘਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦੀ ਸੱਚ ਸਮਾਈ ਮਹੱਲਾ ਤੀਜਾ ਮਨਮੁਖ ਨਾਮ ਵਿਹੂਣਿਆ ਰੰਗ ਕਸੁੰਬਾ ਦੇਖ ਨਾ ਭੁੱਲ ਇਸਕਾ ਰੰਗ ਦਿਨ ਥੋੜਿਆ ਛੋਛਾ ਇਸਦਾ ਮੁੱਲ ਦੂਜੇ ਲੱਗੇ ਪਚ ਮੂਏ ਮੂਰਖ ਅੰਧ ਗਵਾਰ ਬਿਸ਼ਟਾ ਅੰਦਰ ਕੀਟ ਸੇ ਪਏ ਪਚਹਿ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਿਜ ਸੁਭਾਏ ਭਗਤੀ ਰੰਗ ਨਾ ਉਤਰੈ ਸਹਿਜੇ ਰਹਿ ਸਮਾਏ ਪੌੜੀ ਸਿਸ਼ਟ ਉਪਾਈ ਸਭ ਤੁਧ ਆਪੇ ਰਿਜਕ ਸੰਭਾਹਿਆ ਇੱਕ ਵਲ ਛਲ ਕਰਕੇ ਖਾਵਦੇ ਮੋਹ ਕੂੜ ਕੁਸਤ ਤਿਨੀ ਢਾਹਿਆ
1: ਪਾਠ ਆਇਆ ਕੂੜ ਕੁਸਤ ਇਹ ਸ਼ੁੱਧ ਉਚਾਰਨ ਕੀਤਾ ਹੈ ਇਹਨੂੰ ਕੁਸਤ ਨਹੀਂ ਪੜ੍ਹਨਾ ਕੁਸਾਤੀ ਪੜ੍ਹਨਾ ਹੈ

0: ਪਾਇਆ ਹਰ ਹਰ ਚੇਤ ਖਾਹੇ ਤਿਨਾ ਸਫਲ ਹੈ ਅਚੇਤਾ ਹੱਥ ਤੜਾਇਆ ਸਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਬੇਦ ਵਖਾਣ ਹੈ ਮਾਇਆ ਮੋਹ ਸੁਆਏ ਦੂਜੇ ਭਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਿਨ ਜੀਉ ਪਿੰਡ ਦਿੱਤਾ ਤਿਸ ਕਬਹੂ ਨਾ ਚੇਤਾ ਜੋ ਦਿੰਦਾ ਰਿਜਕ ਸੰਭਾਹੇ ਜਾਮਕਾ ਫਾਹਾ ਗਲਹੋ ਨਾ ਕੱਟਿਐ ਫਿਰ ਫਿਰ ਆਵੈ ਜਾਇ ਮਨਮੁਖ ਕਿਸ਼ੂ ਨਾ ਸੂਝੈ ਅੰਦੁਲੇ ਪੂਰਬ ਲਿਖਿਆ ਕਮਾਏ ਪੂਰੈ ਭਾਗ ਸਤ ਗੁਰ ਮਿਲੈ ਸੁਖਦਾਤਾ ਨਾਮ ਵਸੈ ਮਨ ਆਏ
1: ਸੁਖਦਾਤਾ ਤੇ ਵਿਸਰਾਮ ਆ ਜਾਣ
0: ਸੁਖਦਾਤਾ ਪੂਰੈ ਭਾਗ ਸਤ ਗੁਰ ਮਿਲੈ ਸੁਖਦਾਤਾ ਪੂਰੈ ਭਾਗ ਸਤ ਗੁਰ ਮਿਲੈ ਸੁਖਦਾਤਾ
2: ਭਾਗ ਤੇ ਜਮ ਕੀ ਲਾ ਲੋ ਫਿਰ ਸਪਸ਼ਟ ਹੋ ਜਾਣਾ ਪੂਰੇ ਭਾਗ ਸਤਿਗੁਰ ਮਿਲੇ ਸੁਖਦਾਤਾ
1: ਭਾਗ ਤੇ ਜਮ ਕੀ ਲਾ ਲੋ ਪੂਰਾ ਭਾਗ ਸਤਿਗੁਰ ਮਿਲੇ ਸੁਖਦਾਤਾ
0: ਪੂਰੇ ਭਾਗ ਸਤਿਗੁਰ ਮਿਲੇ ਸੁਖਦਾਤਾ ਪੂਰੇ ਭਾਗ ਸਤਿਗੁਰ

ਓ ਨਾਉ ਮਨਹੁ ਨਾ ਵਿਸਾਰੀਐ ਜਿਤ ਦਰ ਸਚੈ ਸੋਭਾ ਪਾਇ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ

0: ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭਨਾ ਰਾਸ ਸਭ ਤੁਧੈ ਪਾਸਹੁ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇਹ ਤਿਸ ਸਭ ਕਿਛ ਮਿਲੈ ਇਕ ਨਾ ਦੂਰ ਹੈ ਪਾਸ ਤੁਧ ਬਾਝਹੁ ਥਾਉ ਕੋ ਨਾਹੀ ਜਿਸ ਪਾਸਹੁ ਮੰਗੀਐ ਮਨ ਵੇਖਹੁ ਕੋ ਨਿਰਜਾਸ
1: ਇਹਦੇ ਦੋ ਵਿਸਰਾਮ ਆ ਗਏ ਆ ਤੁਧ ਬਾਝਹੁ ਥਾਉ ਕੋ ਨਾਹੀ ਪਹਿਲਾਂ ਇੱਥੇ ਜਿਸ ਪਾਸੋ ਮੰਗੀਐ ਦੂਜਾ ਇੱਥੇ ਰੋਣਾ ਮਨ ਵੇਖੋ ਕੋ ਨਿਰਜਾਸ ਤਿੰਨ ਹਿੱਸਿਆਂ ਵਿੱਚ ਪੰਕਤੀ ਵੰਡੀ ਗਈ
0: ਤੁਧ ਬਾਝਹੁ ਥਾਉ ਕੋ ਨਾਹੀ ਜਿਸ ਪਾਸੋ

ਸਾਤ ਸੁਖ ਮਨ ਵਸੈ ਚੂਕੈ ਕੂਕ ਪੁਕਾਰ ਆਪੈ ਨੋ ਆਪ ਖਾਏ ਮਨ ਨਿਰਮਲ ਹੋਵੈ ਗੁਰ ਸਬਦੀ ਵਿਚਾਰ ਨਾਨਕ ਸਬਦ ਰਤੇ ਸੇ ਮੁਕਤ ਹੈ ਹਰ ਜੀਉ ਹੇਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਇ ਜਿਸ ਹਰ ਭਾਵੈ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਇ ਗੁਰ ਸਬਦੀ ਹਰ

ਹਰਿਆ ਜਿਨੀ ਨਾਮ ਧਿਆਇਆ ਇੱਕ ਜਿਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਆਸ ਫਿਰ ਜਗ ਰਹਿਆ। ਸਲੋਕ ਮਹੱਲਾ ਤੀਜਾ। ਆਤਮਾ ਦਿਓ ਪੂਜੀਐ ਗੁਰ ਕੈ ਸਹਿ।

ਭਾਏ ਅਗਿਆਨੀ ਪੂਜਦੇ ਦਰਗ ਹੈ ਮਿਲੈ ਸਜਾਇ ਆਤਮ ਦੇਉ ਪੂਜੀਐ ਬਿਨ ਸਤਿਗੁਰ ਬੂਝ ਨਾ ਪਾਇ ਜਪ ਤਪ ਸੰਜਮ

ਜਾਤੀ ਹਰ ਹਰ ਨਾਮ ਜਪਹੁ ਮਨ ਮੇਰੇ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ ਹਰ ਹਰ ਨਾਮ ਜਪਹੁ ਮਨ ਮੇਰੇ ਜਿਤ ਦਾਲਦ ਦੁੱਖ ਭੁੱਖ ਸਭ ਲਹਿ ਜਾਤੀ ਹਰ ਹਰ ਨਾਮ ਜਪਹੁ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾ

0: ਹੋਏ ਸਤ ਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸੱਚ ਰਤੇ ਗੁਰ ਸ਼ਬਦ ਸਿਉ ਤਿਨ ਸੱਚੀ ਸਦਾ ਲਿਵ ਹੋਏ ਨਾਨਕ ਜਿਸ ਨੋ ਮੇਲੇ ਨਾ ਵਿਛੁੜੈ ਸਹਿਜ ਸਮਾਵੈ ਸੋਏ ਮਹੱਲਾ ਤੀਜਾ ਸੋ ਭਗਉਤੀ ਜੋ ਭਗਵੰਤੈ ਜਾਣੈ ਗੁਰ ਪ੍ਰਸਾਦੀ ਆ ਪਛਾਣੈ ਸੋ ਭਗਉਤੀ ਜੋ ਭਗਵੰਤੈ ਜਾਣੈ ਗੁਰ ਪ੍ਰਸਾਦੀ ਆਪ ਪਛਾਣੈ ਧਾਵਤ ਰਾਖੈ ਇਕਤ ਘਰ ਆਣੈ ਜੀਵਤ ਮਰੈ ਹਰ ਨਾਮ ਵਖਾਣੈ ਐਸਾ ਭਗਉਤੀ ਉੱਤਮ ਹੋਇ ਨਾਨਕ ਸੱਚ ਸਮਾਵੈ ਸੋਇ ਮਹੱਲਾ ਤੀਜਾ ਅੰਤਰ ਕਪਟ ਭਗਉਤੀ ਕਹਾਏ ਪਾ ਖੰਡ ਪਾਰ ਬ੍ਰਹਮ ਕਦੇ ਨਾ ਪਾਏ ਪਰ ਪਾ ਖੰਡ ਪਾਰ ਬ੍ਰਹਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੂਵੈ ਮਨ ਕੀ ਜੂਠ ਨਾ ਜਾਏ ਸਤ ਸੰਗਤ ਸਿਉ ਬਾਦ ਰਚਾਏ ਅਨ ਦਿਨ ਦੁਖੀਆ ਦੂਜੈ ਭਾਏ ਰਚਾਏ ਹਰ ਨਾਮ ਨਾ ਚੇਤੈ ਬਹੁ ਕਰਮ ਕਮਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ ਪਾਉੜੀ ਸਤਿਗੁਰ ਜਿਨੀ ਧਿਆਇਆ ਸੇ ਕੜ ਨਾ ਸੁਵਾਹੀ ਸਤਿਗੁਰ ਜਿਨੀ ਸਤਿਗੁਰ ਜਿਨੀ ਧਿਆਇਆ ਸੇ ਕੜਨ ਸੁਵਾਹੀ ਸਤਿਗੁਰ ਜਿਨੀ ਧਿਆਇਆ ਸੇ ਕੜਨ ਸੁਵਾਹੀ ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਆਗਾਹੀ ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ ਜਿਨ ਕਉ ਹੁਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ ਤਿਨ ਐਥੈ ਉਥੈ ਮੁਖ ਉਜਲੇ ਹਰ ਦਰਗ ਹੈ ਪੈਦੇ ਜਾਹੀ
1: ਸਲੋਕ ਮਹੱਲਾ ਦੂਜਾ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਦੀਜੈ ਡਾਰ ਨਾਨਕ ਜਿਸ ਪਿੰਜਰ ਮਹਿ

ਦੇਸ ਕਰੇ ਕਰੂਪ ਕੁਲੱਖਣੀ, ਮਨ ਖੋਟੈ ਕੁੜਿਆਰ, ਪਿਰ ਕੈ ਭਾਣੈ ਨਾ ਚੱਲੈ, ਹੁਕਮ ਕਰੇ ਗਾ ਵਾਰ, ਗੁਰ ਕੈ ਭਾਣੈ ਜੋ ਚੱਲੈ, ਸਭ ਦੁੱਖ ਨਿਵਾਰਨ ਹਾਰ, ਲਿਖਿਆ ਮੇਟ ਨਾ ਸਕੀਐ ਜੋ

0: ਮਨ ਮੁਖ ਮੂੜ ਸਾਧਿਆ
1: ਇਹ ਜਿਹੜਾ ਪਾਠ ਆਇਆ ਸ਼ੁੱਧ ਉਚਾਰਨ ਹੀ ਕੀਤਾ ਗਿਆ ਤੇ ਪਰ ਸੰਗਤਾਂ ਖਿਆਲ ਰੱਖਿਓ ਹਰ ਡਾਢੀ ਹੂੰ ਤੂੰ ਡਾਢਿਆ ਇਹ ਭਾਰਾ ਉਚਾਰਨ ਕਰਨਾ ਡਾਢੀ ਹੂੰ ਤੂੰ ਡਾਢਿਆ ਹਾਂਜੀ

0: ਮਨਮੁਖ ਹੁਕਮ ਨਾ ਜਾਣਨੀ ਮਨਮੁਖ ਹੁਕਮ ਨਾ ਜਾਣਨੀ ਤਿੰਨ ਮਾਰੇ ਜਮ ਜੰਦਾਰ
1: ਜਾਣਨੀ ਸ਼ਬਦ ਹੈ ਨਾ ਇਹ ਨਾਣਾ ਤੇ ਨੰਨਾ ਜਦੋਂ ਇਕੱਠੇ ਆਉਂਦੇ ਨੇ ਕਈ ਵਾਰੀ ਅਗੇਤ ਪਿਛੇਤ ਬੋਲਣ ਵਿੱਚ ਫਰਕ ਪੈ ਜਾਂਦਾ ਬੜਾ ਧਿਆਨ ਰੱਖਣਾ ਹੈ ਕਈ ਜਗ੍ਹਾ ਤੇ ਨੰਨਾ ਅੱਗੇ ਵੀ ਆਉਂਦਾ ਕੁਛ ਸ਼ਬਦਾਂ ਵਿੱਚ ਜਾਣਨ ਵਿੱਚ ਨਹੀਂ ਆਉਂਦਾ ਹੋਰ ਸ਼ਬਦਾਂ ਵਿੱਚ ਆ ਜਾਂਦਾ ਜਿਵੇਂ ਚਾਨਣ ਸ਼ਬਦ ਹੈ ਤੇ ਉੱਥੇ ਨੰਨਾ ਅੱਗੇ ਆਉਣਾ ਇਸ ਤਰ੍ਹਾਂ ਧਿਆਨ ਰੱਖ ਕੇ ਅਨਾਣਾ ਸ਼ੁੱਧ ਨੰਨਾ ਕਿੱਥੇ ਹੈ ਉਸੇ ਸਥਾਨ ਤੇ ਬੋਲੋ ਜੀ ਠੀਕ ਹੈ ਜੀ
0: ਗੁਰਮੁਖ

0: ਨਿੰਦਾ ਘਟ ਚੂਹੜੀ।
1: ਹਾਂਜੀ, ਇਸ ਪੰਕਤੀ ਵਿਚ ਚਾਰ ਵਿਸ਼ਰਾਮ ਨੇ, ਪਰ ਇੱਕ ਜਮਕੀ ਹੈ, ਇੱਕ ਠਮਕੀ ਹੈ। ਕਬੁੱਧ ਡੋਮਣੀ ਜਮਕੀ, ਖੁਦਾਇਆ ਕਸੈਣ ਵਿਸ਼ਰਾਮ, ਪਰ ਨਿੰਦਾ ਘਟ ਚੂਹੜੀ, ਫਿਰ ਠਮਕੀ, ਮੁੱਠੀ ਕ੍ਰੋਧ ਚੰਡਾਲ, ਚਾਰ ਪਾਠ ਬਣਨੇ ਇਸ ਪੰਕਤੀ ਦੇ ਜੀ।
0: ਕਬੁੱਧ ਡੂਮਣੀ ਕੁਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਐ, ਜਾਂ ਚਾਰੇ ਬੈਠੀਆਂ ਨਾਲ, ਸੱਚ ਸੰਜਮ ਕਰਨੀ ਕਾਰਾਂ, ਨਾਵਣ ਨਾਉ ਜਪੇਹੀ, ਸੱਚ ਸੰਜਮ ਕਰਨੀ ਕਾਰਾ, ਨਾਵਣ ਨਾਉ ਜਪੇਹੀ, ਨਾਨਕ ਅੱਗੇ ਉਤਮ ਸਹੀ, ਜੇ ਪਾਪਾਂ ਪੰਗ ਨਾ ਦੇਹੀ, ਮਹੱਲਾ ਪਹਿਲਾ, ਕਿਆ ਹੰਸ ਕਿਆ ਬਗੁਲਾ, ਜਾ ਕੋ ਨਦਰ ਕਰੇ।
1: ਬਗੁਲਾ ਸ਼ਬਦ ਜਦੋਂ ਪੜ੍ਹਦੇ ਆ ਨਾ, ਇਹਦੇ ਗੱਗੇ ਨੂੰ ਔਂਕੜ ਹੈ, ਬਹੁਤ ਸਾਰੇ ਸ਼ਬਦ ਇਸ ਤਰ੍ਹਾਂ ਆਉਂਦੇ ਨੇ, ਹੇਠਾਂ ਔਂਕੜ ਹੁੰਦਾ, ਕਈ ਵਾਰੀ ਇਹ ਔਂਕੜ ਬੋਲਣ ਤੋਂ ਰਹਿ ਜਾਂਦਾ, ਬੜੇ ਧਿਆਨ ਨਾਲ ਬੋਲਣਾ, ਸ਼ੁੱਧ ਬੋਲਿਆ ਭਾਈ ਸਾਹਿਬ ਨੇ, ਸਾਰਿਆਂ ਨੇ ਧਿਆਨ ਰੱਖਣਾ ਜੀ।
0: ਜੋ ਤਿਸ ਭਾਵੈ ਨਾਨਕਾ, ਕਾਗੋਹ ਹੰਸ ਕਰੇ ਪੌੜੀ, ਕੀਤਾ ਲੋੜੀਐ ਕੰਮ, ਸੋ ਹਰ ਪਹਿ ਆਖੀਐ, ਕਾਰਜ ਦੇ ਸਾਵਾਰ, ਸਤਿਗੁਰ ਸੱਚ ਸਾਖੀਐ।

0: ਜਾਨਤ ਸੁਤ
1: ਥੋੜੀ ਜਿਹੀ ਵਿਚਾਰ ਸੰਗਤਾਂ ਦੀ ਜਾਣਕਾਰੀ ਹਿੱਤ ਜ਼ਰੂਰੀ ਹੈ। ਇਹ ਜਿਹੜਾ ਸਿਰਲੇਖ ਆਇਆ ਭਗਤ ਬਾਣੀ ਦਾ, ਇਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਹੀ ਸਾਰੇ ਸਿਰਲੇਖ ਲਿਖਵਾਏ ਹਨ। ਹੁਣ ਇਹਦੇ ਵਿੱਚ ਸ੍ਰੀ ਰਾਗ, ਰਾਗ ਦਾ ਨਾਮ ਆਇਆ ਕਬੀਰ ਜੀਓ ਕਾ, ਕਬੀਰ ਜੀ ਦਾ ਉਪਦੇਸ਼ ਹੈ। ਅਤੇ ਹੁਣ ਇੱਥੇ ਸਿੱਧਾ ਘਰ ਨਹੀਂ ਲਿਖਿਆ, ਏਕ ਸਵਾਨ ਕਹਿ ਕਾਰ ਗਾਵਣਾ ਅੱਖਰਾਂ ਦੇ ਵਿੱਚ ਲਿਖਿਆ ਹੋਇਆ। ਇਹਦਾ ਮਤਲਬ ਇਹ ਹੈ, ਪਿੱਛੇ ਸ੍ਰੀ ਰਾਗ ਦੇ ਵਿੱਚ ਇੱਕ ਸ਼ਬਦ ਆਇਆ ਹੈ ਏਕ ਸਵਾਨ ਦੋਏ ਸਵਾਨੀ ਨਾਲ, ਇਹ ਉਹਦਾ ਸੰਕੇਤ ਦਿੰਦਾ। ਏਕ ਸਵਾਨ ਇਹ ਸ਼ਬਦ ਜਿਸ ਘਰ ਦੇ ਵਿੱਚ ਗਾਇਨ ਕੀਤਾ ਗਿਆ ਹੈ ਅਤੇ ਉਸੇ ਘਰ ਸੁਰਤਾਲ ਦੇ ਵਿੱਚ ਇਸ ਸ਼ਬਦ ਨੂੰ ਗਾਇਨ ਕਰਨਾ ਹੈ, ਇਹਦਾ ਸੰਕੇਤ ਸਮਝਣਾ।

0: ਜਿੰਨਾ ਕੋਲ ਛੋਟੇ ਬੱਚੇ ਨੇ ਉਹਨਾਂ ਨੂੰ ਜ਼ਰੂਰੀ ਬੇਨਤੀ ਹੈ, ਕਿਰਪਾ ਕਰਕੇ ਬੱਚਿਆਂ ਨੂੰ ਬਾਹਰ ਲੈ ਜਾਓ ਜੀ, ਤਾਂ ਕਿ ਡਿਸਟਰਬੈਂਸ ਨਾ ਹੋਵੇ। ਇਹ ਕੰਮ ਪੂਰਨ ਇਕਾਗਰਤਾ ਦਾ ਹੈ, ਜੇ ਇੱਧਰੋਂ ਉੱਧਰੋਂ ਆਵਾਜ਼ਾਂ ਆਉਂਦੀਆਂ ਰਹਿਣਗੀਆਂ ਤਾਂ ਫਿਰ ਉਹ ਟਿਕਾ ਨਹੀਂ ਬਣਦਾ। ਸੋ ਕਿਰਪਾ ਕਰਕੇ ਬੇਨਤੀ ਹੈ, ਬਿਲਕੁਲ ਵੀ ਕਿਸੇ ਪਾਸਿਓਂ ਕਿਸੇ ਪ੍ਰਕਾਰ ਦੀ ਆਵਾਜ਼ ਨਾ ਆਉਣ ਦਿਓ। ਜਿੰਨੀ ਸ਼ਾਂਤੀ ਬਣਾ ਕੇ ਰੱਖੋਗੇ ਉਨੀ ਇਕਾਗਰਤਾ ਨਾਲ ਫਿਰ ਜ਼ਿਆਦਾ ਲਾਭ ਪ੍ਰਾਪਤ ਹੋਵੇਗਾ।
1: ਵੈਸੇ ਵੀ ਆਪ ਦੇ ਜਾਣਕਾਰੀ ਵਿੱਚ ਹੋਵੇ, ਸਾਰਾ ਇਹ ਪਾਠ ਬੋਧ ਸਮਾਗਮ ਰਿਕਾਰਡਿੰਗ ਹੋ ਰਿਹਾ ਹੈ, ਰਿਕਾਰਡ ਹੋਣ ਕਰਕੇ ਵਿੱਚ ਵੀ ਇਹ ਸਾਰੀਆਂ ਆਵਾਜ਼ਾਂ ਫਿਰ ਰਿਕਾਰਡ ਹੋ ਜਾਣੀਆਂ ਜੇ ਆਪਾਂ ਨਾ ਕੇਅਰ ਕੀਤੀ ਜੀ।

ਗਗਨ ਜਿਹੜਾ ਮੈਂ ਪਾਠ ਵੱਖਰਾ ਹੀ ਕਰਨਾ ਤਿੰਨ ਆਗਨ ਜਿਹੜਾ ਮੈਂ ਰਹਿਣ ਨਾ ਜਾਏ ਮੈਂ ਦਾ ਅਰਥ ਹੁੰਦਾ ਮੈਥੋਂ ਬਿਲਕੁਲ ਉਹਨਾਂ ਦੇ ਅੱਗੇ ਖੜਿਆ ਨਹੀਂ ਜਾਣਾ

0: ਕੁਝ ਪੋਥੀਆਂ ਦੇ ਵਿੱਚ ਇਹ ਪਾਠ ਇਕੱਠਾ ਛਪਿਆ ਹੋਇਆ ਹੈ, ਤਾਂ ਕਰਕੇ ਮੈਂ ਵਿਸ਼ੇਸ਼ ਤੁਹਾਨੂੰ ਬੇਨਤੀ ਕਰਨ ਲੱਗਿਆ ਕਿ ਜਿਸ ਤਰ੍ਹਾਂ ਬਾਈ ਜੀ ਨੇ ਦੱਸਿਆ ਮੈਂ ਪਾਠ ਵੱਖਰਾ ਆਉਣਾ ਭਾਵੇਂ ਛਪਿਆ, ਇਹ ਤੁਹਾਨੂੰ ਇਕੱਠਾ ਹੀ ਮਿਲੇ। ਲੜੀਵਾਰ ਪੋਥੀਆਂ ਵਿੱਚ ਤੇ ਹੁੰਦਾ ਹੀ ਇਕੱਠਾ ਹੈ, ਭਾਵੇਂ ਇਕੱਠਾ ਹੀ ਛਪਿਆ ਮਿਲੇ, ਪਰ ਮੈਂ ਵੱਖਰਾ ਕਰਕੇ ਉਚਾਰਨ ਕਰਨਾ, ਇਹ ਧਿਆਨ ਰੱਖਿਓ।
1: ਕੋਈ ਕੋਈ ਸਾਜਣ ਆਏ ਕਹੈ ਮਿਲ ਮੇਰੇ ਬੀਠੁਲਾ ਲੈ ਬਾਹੜੀ ਬੁਲਾਏ, ਮਿਲ ਮੇਰੇ ਰਮਈਆ ਮੈਂ ਲਹਿ ਛਡਾਏ ਰਹਾਉ, ਮਿਲ ਮੇਰੇ ਰਮਈਆ ਮੈਂ ਲੇਹ ਛਡਾਏ, ਮਿਲ ਮੇਰੇ ਰਮਈਆ ਮੈਂ ਲੇਹ ਛਡਾਏ ਰਹਾਉ। ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ

0: ਜੇ ਕੋ ਮੂੰਹ ਉਪਦੇਸ਼ ਕਰਤ ਹੈ ਤਾਂ ਵਨ ਤ੍ਰਿਣ ਰਤੜਾ ਨਾਰਾਇਣਾ। ਐ ਜੀ ਤੂੰ ਆਪੇ ਸਭ ਕਿਛ ਜਾਣਦਾ, ਬਦਤ ਤ੍ਰਿਲੋਚਨ ਰਾਮਈਆ। ਸ੍ਰੀ ਰਾਗ ਭਗਤ ਕਬੀਰ ਜੀਓ ਕਾ, ਅਚਰਜ ਏਕ ਸੁਨੋ ਰੇ ਪੰਡਿਆ। ਆਪ ਕਿਛ ਕਹਿ ਨਾ ਜਾਈ, ਸੁਰ ਨਰ ਗਣ ਗੰਧਰਵ ਜਨ ਮੋਹੇ, ਤ੍ਰਿਭਵਨ ਮੇਖੁਲੀ ਲਾਈ।
1: ਪਾਠ ਆਇਆ ਨਾ ਗੰਧਰਵ, ਰਾਰੇ ਪੂਰੇ ਦੇ ਸਹਿਤ ਵੀ ਆਉਂਦਾ ਹੈ, ਪਰ ਇਹਨੂੰ ਇੱਥੇ ਜਦੋਂ ਪੈਰ ਵਿੱਚ ਰਾਰਾ ਆਉਂਦਾ ਹੈ ਤਾਂ ਗੰਧਰਵ ਇੱਦਾਂ ਪਾਠ ਕਰ ਲੈਣਾ ਹੈ। ਹਾਂਜੀ,
0: ਸੁਰ ਨਰ ਗਣ ਗੰਧਰਵ ਜਨ ਮੋਹੇ, ਤ੍ਰਿਭ

ਗਿਆ ਕਣਕ ਕਲਸ ਇੱਕ ਪਾਇਆ ਤਿਸ ਮਹਿ ਧਾਰ ਜੁਐ ਅਤ ਨਿਰਮਲ ਰਸ ਮਹਿ ਰਸਨ ਚੁਆਇਆ ਏਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਭਵਨ ਮਹਿ ਏਕੋ ਜੋਗੀ ਕਹੋ ਕਵਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਭਰਮ ਭੁਲਾਨੀ ਮਨ ਰਾਮ ਰਸਾਇਨ ਮਾਤਾ ਸ੍ਰੀ

0: ਇੱਕ ਪਸਾਰਿਆ ਗਰਭ ਛੋੜ ਬ੍ਰਤ ਮੰਡਲ ਆਇਆ ਤਾਉ ਨਰ ਹਰ ਮਨੋ ਵਿਸਾਰਿਆ ਫੇਰ ਪਛਤਾਵੇਗਾ ਮੂੜਿਆ ਤੂੰ ਕਵਨ ਕੁਮਤ ਭ੍ਰਮ ਲਾਗਾ ਚੇਤ ਰਾਮ ਨਾਹੀ ਜਮਪੁਰ ਜਾਹੇਗਾ ਜਨ ਵਿਚਰੈ ਅਨਰਾਧਾ
1: ਚੇਤ ਰਾਮ ਇੱਥੇ ਜਮ ਕੇ ਲਾਉਣੀ ਆ ਨਾਹੀ ਜਮਪੁਰ ਜਾਹੇਗਾ
0: ਚੇਤ ਰਾਮ ਨਾਹੀ ਜਮਪੁਰ ਜਾਹੇਗਾ ਚੇਤ ਰਾਮ ਨਾਹੀ ਜਮਪੁਰ ਜਾਹੇਗਾ ਜਨ ਵਿਚਰੈ ਅਨਰਾਧਾ ਰਹਾਓ ਬਾਲ ਬਿਨੋਦ ਚਿੰਦ ਰਸ ਲਾਗਾ ਖਿਨ ਖਿਨ ਮੋਹੇ ਬਿਆਪੈ ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ ਤਉ ਪੰਚ ਪ੍ਰਗਟ ਸੰਤਾਪੈ ਜਪ ਤਪ ਸੰਜਮ ਛੋੜ ਸੁਕ੍ਰਿਤ ਮਤ
1: ਸੁਕ੍ਰਿਤ
0: ਸੁਕ੍ਰਿਤ ਜਪ ਤਪ ਸੰਜਮ ਛੋੜ ਸੁਕ੍ਰਿਤ ਜਪ ਤਪ ਸੰਜਮ ਛੋੜ ਸੁਕ੍ਰਿਤ
2: ਹਾਂਜੀ ਕ੍ਰਿਤ ਸ਼ਬਦ ਮੂਲ ਹੈ ਇਹਦੇ ਅੱਗੇ ਸੋ ਲੱਗਿਆ ਸ੍ਰੇਸ਼ਟ ਕ੍ਰਿਤ ਇਸ ਕਰਕੇ ਬੋਲਣ ਵਾਸਤੇ ਆਸਾਨੀ ਹੋ ਜਾਵੇ ਤਾਂ ਬੇਨਤੀ ਕੀਤੀ ਹੈ ਸੁਕ੍ਰਿਤ
0: ਜੀ ਜਪ ਤਪ ਸੰਜਮ ਛੋੜ ਸੁਕ੍ਰਿਤ ਮਤ

0: ਪਰ ਤ੍ਰੈ ਮੁਖ ਜੋਹਾ ਹੈ ਤਰਨ ਤੇਜ ਪਰ ਤ੍ਰੈ ਮੁਖ ਜੋਹਾ ਹੈ ਤਰਨ ਤੇਜ ਪਰ ਤ੍ਰੈ ਮੁਖ ਜੋਹਾ ਹੈ ਤਰਨ ਤੇਜ ਪਰ ਤ੍ਰੈ ਮੁਖ ਜੋਹਾ ਹੈ ਸਰ ਅਫਸਰ ਨਾ ਪਛਾਣਿਆ ਉਨਮਤ ਕਾਮ ਮਹਾ ਬਿਖ ਭੂਲੈ ਪਾਪ ਪੁੰਨ ਨਾ ਪਛਾਣਿਆ ਸੁਤ ਸੰਪਦ ਦੇਖ ਇਹੋ ਮਨ ਗਰਬਿਆ ਰਾਮ ਹਿਰਦੈ ਦੇ
1: ਗਰਬਿਆ ਸ਼ਬਦ ਆਇਆ ਕਈ ਵਾਰੀ ਅਣਜਾਣ ਪੁਣੇ ਵਿੱਚ ਇੱਥੇ ਭੱਬਾ ਬੋਲ ਜਾਂਦੇ ਨੇ ਗਰਬਿਆ ਜਿਵੇਂ ਕਈ ਸ਼ਬਦ ਇਸ ਤਰ੍ਹਾਂ ਦੇ ਹੁੰਦੇ ਨੇ ਇੱਕ ਮਿੰਟ ਅੱਧਾ ਕੁ ਮਿੰਟ ਮੈਂ ਆਪਦਾ ਲੈਣ ਲੱਗਿਆ ਜਿਵੇਂ ਅਰਦਾਸ ਵਿੱਚ ਇੱਕ ਸ਼ਬਦ ਬੋਲਦੇ ਹਾਂ ਆਪਾਂ ਬਿਰਧ ਕੀ ਪੈਜ ਉੱਥੇ ਦੱਦਾ ਹੁੰਦਾ ਪਰ ਕਈ ਵਾਰੀ ਬਿਰਧ ਕੀ ਪੈਜ ਕਹਿ ਦਿੰਦੇ ਹਾਂ ਸੋ ਇਸ ਤਰ੍ਹਾਂ ਇੱਥੇ ਵੀ ਕਈ ਵਾਰੀ ਗਰਭ ਪਾਠ ਕਰ ਜਾਂਦੇ ਨੇ ਇੱਥੇ ਗਰਬਿਆ ਜਿਸ ਤਰ੍ਹਾਂ ਹੈ ਮੂਲ ਪਾਠ ਗਰਬਿਆ ਹੀ ਕਰਨਾ ਜੋ ਲਿਖਿਆ ਭੱਬਾ ਨਹੀਂ ਇਹਦਾ ਬਣ ਦੇਣਾ ਕਿਤੇ ਵੀ ਜੀ

0: ਸਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਮੇਰਾ ਪਿਆਰਾ ਪੀਤਮ ਸਤ ਗੁਰ ਰਖਵਾਲਾ ਹਮ ਬਾਰਿਕ ਦੀਨ ਕਰਹੁ ਪ੍ਰਤਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜੀਉ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੈ
1: ਵਿਗਸੈ ਜੀਉ ਪਾਠ ਹੀ ਕਰਨਾ ਵਿਗਸੈ ਜੀਉ

0: ਰਹੱਸੈ ਜੀਓ,
1: ਰਹੱਸੈ ਠੀਕ ਆ, ਅਧਕ ਨਾਲ ਹੀ ਰਹੱਸੈ ਜੀ।
2: ਹਾਂਜੀ, ਕੁਛ ਨਾ ਗੁਰਬਾਣੀ ਕਾਵਕ ਰੂਪ ਹੈ, ਜ਼ਿਆਦਾਤਰ ਕਵਿਤਾ ਦੇ ਵਿੱਚ ਚਾਲ ਪ੍ਰਧਾਨ ਹੁੰਦੀ ਹੈ, ਕਵੀ ਲੋਕਾਂ ਨੂੰ ਜ਼ਿਆਦਾ ਪਤਾ ਹੁੰਦਾ, ਉਹ ਚਾਲ ਪ੍ਰਧਾਨ ਦੇ ਹਿਸਾਬ ਨਾਲ ਨਾ ਫਿਰ ਉਹ ਚੱਲਦੀ ਜਿਹੜੀ ਚਾਲ ਹੈ ਬਗੱਸੈ ਰਹੱਸੈ, ਇਹ ਚਾਲ ਬਣਦੀ ਹੈ। ਇਸ ਤਰ੍ਹਾਂ ਪਾਠ ਕਰਨ ਜਿਸ ਤਰ੍ਹਾਂ ਕੀਤਾ, ਜਿਸ ਤਰ੍ਹਾਂ ਬਾਈ ਜੀ ਨੇ ਕਿਹਾ ਜੀ।

0: ਹਮ ਚਾਤਰਕ ਦੀਨ ਸਤਗੁਰ ਸਰਣਾਈ।
1: ਹਾਂਜੀ, ਉਧਰੀਏ ਉਧਰੀਆ ਦਾ ਭੇਦ ਵੀ ਸਮਝ ਲੈਣਾ। ਇਹ ਪੂਰਾ ਸ਼ਬਦ ਉਧਾਰੀਏ ਜੀਓ, ਪਰ ਧੱਦਾ ਨਹੀਂ ਲਿਖਿਆ ਤੇ ਆਪਾਂ ਕੋਲ ਬੋਲ ਨਹੀਂ ਸਕਦੇ ਆਪਣੇ ਕੋਲੋਂ, ਇਸ ਕਰਕੇ ਅਧਿਕ ਲਾ ਕੇ ਉਧਰੀਏ ਪਾਠ ਸ਼ੁੱਧ ਹੁੰਦਾ, ਉਧਰੀਏ ਪਾਠ ਨਹੀਂ ਕਰਨਾ ਜੀ।

0: ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟੁੱਲ ਟੁੱਲ ਪਾਉਦਾ ਜੀਉ ਆਵਹੁ ਸੰਤ ਮੈਂ ਗੱਲ ਮੇਹ ਲਾਈਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ ਹਰ ਕੇ ਸੰਤ ਮਿਲਹੁ ਮਨ ਦੇਵਾ ਜੋ ਗੁਰ ਬਾਣੀ ਮੁਖ ਚਾਉਦਾ ਜੀਉ ਵਡਭਾਗੀ ਹਰ ਸੰਤ ਮਿਲਾਇਆ ਗੁਰ ਪੂਰੈ ਹਰ ਰਸ ਮੁਖ ਪਾਇਆ ਭਾਗਹੀਨ ਸਤਿਗੁਰ ਨਹੀਂ ਪਾਇਆ ਮਨਮੁਖ ਗਰਭ ਜੂਨੀ ਨਿਤ ਪੌਦਾ ਜੀਉ ਆਪ ਦਇਆ
1: ਸੰਯੋਜਕ ਨੇ ਇਕੱਠਾ ਬੋਲਣਾ ਧਿਆਨ ਨਾਲ
0: ਭਾਗਹੀਨ ਸਤਿਗੁਰ ਨਹੀਂ ਪਾਇਆ ਮਨਮੁਖ ਗਰਭ ਜੂਨੀ ਨਿਤ ਪੌਦਾ ਜੀਉ ਆਪ ਦਇਆਲ ਦਇਆ ਪ੍ਰਭ ਧਾਰੀ ਮਲਹੋਮੈ

0: ਗੁਣ ਗੋਬਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗਮ ਅਗੋਚਰ ਸੁਆਮੀ ਮਿਲ ਸਤਗੁਰ ਹਰ ਰਸ ਕੀਚੈ ਜੀਓ ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੁੱਛਾ ਜਨ ਹਰ ਕੀ ਬਾਤਾ ਭਾਵ ਮਲੋਵਾ ਮਲ ਮਲ ਧੋਵਾ ਮਿਲ
1: ਪੁੱਛਾਂ ਤੇ ਵਿਸਰਾਮ ਜਾਏ ਪੁੱਛਾਂ ਜਨ ਹਰ ਕੀ ਬਾਤਾ
0: ਸਤ ਜਾਏ ਪੁੱਛਾਂ ਜਨ ਹਰ ਕੀ ਬਾਤਾ ਭਾਵ ਮਲੋਵਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਪੀਚੈ ਜੀਓ ਸਤਿਗੁਰ ਦਾਤੈ ਨਾਮ ਦੜਾਇਆ ਵਡਭਾਗੀ ਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰਪੂਰੈ ਅੰਮ੍ਰਿਤ ਲੀਚੈ ਜੀਓ ਹਰ ਸਤ ਸੰਗਤ ਸਤਿਪੁਰਖ ਮਿਲਾਈਐ ਮਿਲ ਸਤ ਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤ ਹਰ ਨਾਮ ਪਰਿਚੈ ਜੀਓ ਮਾਝ ਮਹੱਲਾ ਚੌਥਾ ਆਵਹੋ ਭੈਣੇ ਤੁਸੀਂ ਮਿਲਹੋ ਪਿਆਰੀਆ ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿ ਹਉ ਵਾਰੀਆ ਮਿਲ ਸਤ ਸੰਗਤ ਲੱਦਾ ਹਰ ਸੱਜਣ ਹਉ ਸਤਿਗੁਰ ਬਿਟਹੋ ਘੁਮਾਈਆ ਜੀਓ ਜਹਿ ਜਹਿ ਦੇਖਾ ਤਹਿ ਤਹਿ ਸੁਆਮੀ ਤੂੰ ਘੱਟ ਘੱਟ ਰਵਿਆ ਅੰਤਰ ਜਾਮੀ ਗੁਰਪੂਰੈ ਹਰ ਨਾਲ ਦਿਖਾਲਿਆ ਹਉ ਸਤਿਗੁਰ ਬਿਟ ਹਉ ਸਦ ਵਾਰਿਆ ਜੀਓ ਏਕੋ ਪਵਨ ਮਾਟੀ ਸਭ ਏਕਾ ਜੋਤ ਸਬਾਈਆ ਸਭ ਏਕਾ ਜੋਤ ਵਰਤੈ ਭਿੰਨ ਭਿੰਨ ਨਾ ਰਲਈ ਕਿਸੈ

ਆਵੈ ਬਿਨ ਦੇਖੇ ਗੁਰਦਰਬਾਰੇ ਜੀਉ ਹੋ ਘੋਲੀ ਜੀਉ ਘੋਲ ਘੁਮਾਈ ਤਿਸ ਸੱਚੇ ਗੁਰਦਰਬਾਰੇ ਜੀਉ ਰਹਾਉ ਭਾਗ ਹੁਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ ਘਰ ਮਹਿ ਪਾਇਆ ਸੇਵ ਕਰੀ ਪਲ ਜਸਾ ਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਹੋ ਘੋਲੀ ਜੀਉ ਘੋਲ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ਰਾਗ ਮਾਜ ਮਹੱਲਾ ਪੰਜਵਾ ਸਾਰੁੱਤ ਸੁਹਾਵੀ ਜਿਤਰ ਤੁਧ ਸੰਭਾਲੀ

0: ਆਪਣੇ ਗ੍ਰਹਿ ਮਹਿ ਆਇਆ ਜੋ ਲੋੜੀਦਾ ਸੋਈ ਪਾਇਆ ਤ੍ਰਿਪਤ ਅਘਾਏ ਰਹਿਆ ਹੈ ਸੰਤ ਹੋ ਗੁਰ ਅਨਭਉ ਪੁਰਖ ਦਿਖਾਰਿਆ ਜੀਓ ਆਪੇ ਰਾਜਨ ਆਪੇ ਲੋਗਾ ਆਪ ਨਿਰਬਾਣੀ ਆਪੇ ਭੋਗਾ ਆਪੇ ਤਖਤ ਬਹਿ ਸੱਚ ਨਿਆਈ ਸਭ ਚੁੱਕੀ ਕੂਕ ਪੁਕਾਰਿਆ ਜੀਓ ਜੇਹਾ ਡਿੱਠਾ ਮੈਂ ਤੇ ਹੋ ਕਹਿਆ ਤਿਸ ਰਸ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀਓ ਮਾਜ ਮਹੱਲਾ ਪੰਜਵਾ ਜਿਤ ਘਰ ਫਿਰ ਸੁਹਾਗ ਬਣਾਇਆ ਤਿਤ ਘਰ ਸਖੀਏ ਮੰਗਲ ਗਾਇਆ ਅਨਦ ਬਿਨੋਦ ਤਿਤੈ ਘਰ ਸੋਹ ਹੈ ਜੋ ਧਨ ਕੰਤ ਸਿਗਾਰੀ ਜੀਓ
1: ਸਿਹਾਰੀ ਨਾਲ ਸਿਗਾਰੀ
0: ਅਨਦ ਬਿਨੋਦ
1: ਜਗ੍ਹਾ ਤੇ ਬਿਹਾਰੀ ਨਾਲ ਆਉਣਾ ਉੱਥੇ ਬਿਹਾਰੀ ਧਿਆਨ ਨਾਲ ਬੋਲਣੀ ਹੈ ਸਿਗਾਰ ਜਾਂ ਸਿਗਾਰੀ ਆਸਣ
0: ਅਨਦ ਬਿਨੋਦ ਤਿਤੈ ਘਰ ਸੋਹ ਹੈ ਜੋ ਧਨ ਕੰਤ ਸਿਗਾਰੀ ਜੀਓ ਸਾ ਗੁਣਵੰਤੀ ਸਾ ਵਡਭਾਗਣ ਪੁੱਤਰਵੰਤੀ ਸੀਲਵੰਤ ਸੁਹਾਗਣ ਰੂਪਵੰਤ ਸਾ ਸੁਗੜ ਵਿਚੱਖਣ ਜੋ ਧਨ ਕੰਤ ਪਿਆਰੀ ਜੀਓ ਆਚਾਰਵੰਤ ਸਾਈ ਪ੍ਰਧਾਨੇ ਸਭ ਸਿੰਗਾਰ ਬਣੇ ਤਿਸ ਗਿਆਨੇ ਸਾ ਕੁਲਵੰਤੀ ਸਾ ਸਭਰਾਈ ਜੋ ਪ੍ਰਭ ਕੈ ਰੰਗ ਸਵਾਰੀ ਜੀਓ ਜੋ ਪਿਰ ਕੈ ਰੰਗ ਸਵਾਰੀ ਜੀਓ ਸਾ ਕੁਲਵੰਤੀ ਸਾ ਸਭਰਾਈ ਜੋ ਪਿਰ ਕੈ ਰੰਗ ਸਵਾਰੀ ਜੀਓ ਮਹਿਮਾ ਤਿਸ ਕੀ ਕਹਿਣ ਨਾ ਜਾਏ ਜੋ ਪਿਰ ਮੇਲ ਲਈ ਅੰਗ ਲਾਏ ਥਿਰ ਸੁਹਾਗ ਵਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸਾਧਾਰੀ ਜੀਓ ਮਾਜ ਮਹੱਲਾ ਪੰਜਵਾ ਖੋਜਤ ਖੋਜਤ

0: ਕਰ ਧਿਆਵ ਹੋ ਗੁਰਮੁਖ ਗਾਤੀ ਜੀਓ ਗੁਰਮੁਖ ਮਦ ਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮੋਦਰ ਗੁਰਮੁਖ ਪਾਈਐ ਹੋਰਤ ਕਿਤੈ ਨਾ ਭਾਤੀ ਜੀਓ ਨਿਰਹਾਰੀ ਕੇਸਵ ਨਿਰਵੈਰਾ ਨਿਰਹਾਰੀ ਕੇਸਵ ਨਿਰਵੈਰਾ ਕੋਟ ਜਨਾ ਜਾ ਕੇ ਪੂਜ ਹੈ ਪੈਰਾ
1: ਗੁਰ
0: ਕੋਟ ਜਨਾ ਜਾ ਕੇ ਪੂਜ ਹੈ ਪੈਰਾ ਗੁਰਮੁਖ ਹਿਰਦੈ ਜਾ ਕੈ ਹਰ ਹਰ ਸੋਈ ਭਗਤ ਇਕਾਤੀ ਜੀਓ ਅਮੋਘ ਦਰਸ਼ਨ ਬੇਅੰਤ ਅਪਾਰਾ ਵੱਡ ਸਮਰੱਥ ਸਦਾ ਦਾ ਤਾਰਾ ਗੁਰਮੁਖ ਨਾਮ ਜਪੀਐ

ਭਾਣੈ ਭਰਮ ਭਵੈ ਬਹੁ ਜੂਨੀ ਸਭ ਕਿਛ ਤਿਸੈ ਰਜਾਈ ਜੀਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਛ ਤੇਰਾ ਭਾਣਾ ਅਗਮ ਅਗੋਚਰ ਬੇਅੰਤ।

0: ਜਿੰਦੇ ਤੋਟ ਨਾਹੀਂ, ਇੱਥੇ ਵਿਸਰਾਮ ਠੀਕ ਹੈ, ਪਹਿਲਾਂ ਥੋੜ੍ਹਾ ਰੁਕ ਗਏ ਸੀ। ਦੇਂਦੇ ਤੋਟ ਨਾਹੀਂ ਪ੍ਰਭ ਰੰਗਾ,
1: ਦੇਂਦੇ ਤੋਟ ਨਾਹੀਂ ਪ੍ਰਭ ਰੰਗਾ, ਪੈਰੀ ਪੈ ਪੈ ਬਹੁਤ ਮਨਾਈ, ਦੀਨ ਦਇਆਲ ਗੋਪਾਲਾ ਜੀਓ, ਹਉ ਬਲਿਹਾਰੀ ਸਤਿਗੁਰ ਪੂਰੇ, ਜਿਨ ਬੰਧਨ ਕਾਟੇ।

ਦੁੱਖ ਸੁੱਖ ਪਿਆਰੇ ਤੁਧ ਧਿਆਈ ਇਹ ਸੁਮਤ ਗੁਰੂ ਤੇ ਪਾਈ ਨਾਨਕ ਕੀ ਤਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰਿਵਾਂ ਜੀਓ ਮਾਝ ਮਹੱਲਾ ਪੰਜਵਾ ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸਫਲ ਤਰਸਨ ਨੇਤਰ ਪੇਖਤ ਤਰਿਆ ਧੰਨ ਮੂਰਤ

ਚੰਨਣ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੋਜ ਤਮਾਸੇ ਨਾਉ ਨਾਨਕ ਕਿਨੇ ਭੋਗਾ ਜੀਓ ਮਾਜ ਮਹੱਲਾ ਪੰਜਵਾ ਸਗਲ ਸੰਤਨ ਪਹਿ ਵਸਤ ਇੱਕ ਮੰਗ।

ਕਿਰਪਾ ਭਗਤਨ ਸੰਗ ਰਾਤੇ ਦਿਨ ਸੁਰੈਨ ਜੋ ਤੋ ਦਤਿਆਈ ਇਹ ਹੋ ਦਾਨ ਮੋਹੇ ਕਰਨਾ ਜੀਓ ਮਾਟੀ ਅੰਧੀ ਸੁਰਤ ਸਮਾਈ ਸਭ ਕਿਛ ਦੀਆ ਭਲਿਆ ਜਾਈ ਅਨੰਦ ਬਿਨੋਦ ਚੋਜ ਤਮਾਸੇ ਤੁਧ ਭਾਵੈ ਸੋ ਹੋਣਾ ਜੀਓ ਜਿਸਦਾ ਦਿੱਤਾ ਸਭ ਕਿਛ ਲੈਣਾ ਛੱਤੀ ਹੀ ਅੰਮ੍ਰਿਤ ਭੋਜਨ ਖਾਣਾ ਸੇਜ ਸੁਖਾਲੀ ਸੀਤਲ ਪਵਣਾ ਸਹਿਜ ਕੇਲ ਰੰਗ ਕਰਨਾ ਜੀਓ ਸਾ ਬੁੱਧ ਦੀਜੈ ਜਿਤ ਵਿਸਰਹਿ ਨਾਹੀ ਸਾ ਮਤ ਦੀਜੈ ਜਿਤ ਤੁਧ ਧਿਆਈ ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਨਾ ਜੀਓ ਮਾਝ ਮਹੱਲਾ ਪੰਜਵਾ ਸਿਫਤ ਸਲਾਹ।

0: ਕਾਲ ਹਰ ਸੰਗ ਗਿਜਾਇਆ ਹਰ ਹਰ ਹਮਰਾ ਹਮ ਹਰ ਕੇ ਦਾਸੇ ਨਾਨਕ ਸ਼ਬਦ ਗੁਰੂ ਸੱਚ ਦੀਨਾ ਜੀਓ।
1: ਹਾਂਜੀ, ਇੱਥੇ ਹੁਣ ਆਪਾਂ 5 ਮਿੰਟ ਦੀ ਬ੍ਰੇਕ ਲੈ ਲੈਣੇ ਆ। ਸੋ ਆਪ ਜੀ ਨੇ ਆਪਣੀਆਂ ਪੋਥੀਆਂ ਇੱਥੇ ਹੀ ਸੁਭਾਇਮਾਨ ਕਰ ਦੇਣੀਆਂ ਨੇ ਤੇ ਆਪ ਜੀਆਂ ਨੇ ਖੜੇ ਹੋ ਜਾਣਾ ਕੁਝ ਸਮੇਂ ਵਾਸਤੇ, 5 ਮਿੰਟ ਬਸ। ਜੇ ਕਿਸੇ ਨੇ ਜਲ ਪਾਣੀ ਛਕਣਾ ਤਾਂ ਆਪ ਜੀ ਛਕ ਆਓ, ਜਾਂ ਕੋਈ ਕਿਰਿਆ ਕਰਨੀ ਤਾਂ ਕਰ ਸਕਦੇ ਹੋ। ਫਿਰ 5 ਮਿੰਟ ਬਾਅਦ ਆਪਾਂ ਦੁਬਾਰੇ ਸੰਥਿਆ ਪ੍ਰਾਰੰਭ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸੌ ਨੰਬਰ ਅੰਗ ਦੇ ਅੰਤਲੇ ਸ਼ਬਦ ਤੋਂ ਮਾਝ ਮਹੱਲਾ ਪੰਜਵਾਂ, ਅੰਮ੍ਰਿਤ ਨਾਮ ਸਦਾ ਨਿਰਮਲੀਆ, ਇੱਥੋਂ ਹੁਣ ਸੰਥਿਆ ਪ੍ਰਾਰੰਭ ਹੋ ਰਹੀ ਹੈ ਜੀ। ਹਾਂਜੀ,
1: ਮਾਝ ਮਹੱਲਾ ਪੰਜਵਾਂ, ਅੰਮ੍ਰਿਤ ਨਾਮ ਸਦਾ ਨਿਰਮਲੀਆ,

ਨਾਮ ਨਿਧਾਨ ਤਿਸਹਿ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਮਿਠਾ ਜੀਓ ਨਾਮ ਨਿਧਾਨ ਤਿਸਹਿ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਬੂਠਾ ਜੀਓ ਜਿਨ ਹਰ ਰਸ ਪਾਇਆ ਸੋ ਤ੍ਰਿਪਤ ਅਗਾਨਾ ਜਿਨ ਹਰ ਸਾਧ ਪਾਇਆ ਸੋ ਨਾਹੇ ਡੁਲਾਨਾ ਤਿਸਹਿ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਭਾਗੀਠਾ ਜੀਓ ਹਰ ਇੱਕ ਹੱਥ ਆਇਆ ਵਰਸਾਣੇ ਬਹੁਤ ਤੇਰੇ ਤਿਸ ਲੱਗ ਮੁਕਤ ਭਏ ਕਨੇਰੇ ਨਾਮ ਨਿਧਾਨ ਗੁਰਮੁਖ ਪਾਈਐ ਨਾਮ ਨਿਧਾਨਾ ਗੁਰਮੁਖ ਪਾਈਐ

ਸਾਬਕ ਸ਼ਿਕਾਰ ਮਹਿ ਬਾਹਰ ਨਾਹੀ ਬਾਹਰ ਟੋਲੈ ਸੋ ਭਰਮ ਭੁਲਾਹੀ ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ ਚਿਮ ਚਿਮ ਵਰਸੈ।

ਜਨਮ ਜਨਮ ਕਾ ਵਿਛੁੜਿਆ ਮਿਲਿਆ ਸਾਧ ਕਿਰਪਾ ਤੇ ਸੂਕਾ ਹਰਿਆ ਸੁਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜੀਓ ਜਲ ਤਰੰਗ ਜ

ਤਿਸ ਕੁਰਬਾਣੀ ਜਿਨ ਤੂੰ ਸੁਣਿਆ, ਤਿਸ ਬਲਿਹਾਰੀ ਜਿਨ ਰਸਨਾ ਭਣਿਆ। ਵਾਰ ਵਾਰ ਜਾਈ ਤਿਸ ਵਿਟਾਹੋ, ਜੋ ਮਨ ਤਨ ਤੁਧ ਆਰਾ ਦੇ ਜੀਓ। ਤਿਸ ਚਰਨ ਪਖਾਲੀ ਜੋ ਤੇਰਾ ਮਾਰਗ ਚਾਲੈ, ਨੈਣ ਨਿਹਾਲੀ ਤਿਸ ਪੁਰਖ ਦਇਆਲੈ। ਮਨ ਦੇਵਾ ਤਿਸ ਆਪਣੇ ਸਾਜਨ, ਜਿਨ ਗੁਰ ਮਿਲ ਸੋ ਪ੍ਰਭ ਲਾਦੇ ਜੀਓ। ਸੇ ਵਡਭਾਗੀ ਜਿਨ ਤੁਮ ਜਾਣੇ, ਸਭ ਕੈ ਮਧੇ ਅਲਿਪਤ ਨਿਰਬਾਣੇ। ਸਾਧ ਕੈ ਸੰਗ ਉਨ ਭਉ ਜਲ ਤਰਿਆ, ਸਗਲ ਦੂਤ ਉਨ ਸਾਧੇ ਜੀਓ। ਤਿਨ ਕੀ ਸਰਨ ਭਰਿਆ ਮਨ ਮੇਰਾ, ਮਾਣ ਤਾਣ ਤਜ ਮੋਹ ਅੰਧੇਰਾ। ਨਾਮ ਦਾਨ ਦੀਜੈ ਨਾਨਕ ਕਾਉ, ਤਿਸ ਪ੍ਰਭ ਅਗਮ ਅਗਾਧੇ ਜੀਓ। ਮਾਝ ਮਹੱਲਾ ਪੰਜਵਾ, ਤੂੰ ਪੇੜ ਸਾਖ ਤੇਰੀ ਫੂਲੀ, ਤੂੰ ਸੂਖਮ ਹੋਵਾ ਅਸਥੂਲੀ। ਤੂੰ ਜਲ ਨਿਧ ਤੂੰ

ਪ੍ਰਭ ਸੋਈ ਅਵਰ ਨਾ ਕੋਏ ਦੇਖਾ ਲਈਐ ਜੀਓ। ਤੂੰ ਨਿਰਗੁਣ ਸਰਗੁਣ ਸੁਖਦਾਤਾ, ਤੂੰ ਨਿਰਬਾਣ ਰਸੀਆ ਰੰਗ ਰਾਤਾ, ਆਪਣੇ ਕਰਤਬ ਆਪੇ ਜਾਣ ਹੈ, ਆਪੇ ਤੁਧ ਸੰਭਾਲੀਐ ਜੀਓ। ਤੂੰ ਠਾਕੁਰ ਸੇਵਕ ਫੁਨ ਆਪੇ, ਤੂੰ ਗੁਪਤ ਪ੍ਰਗਟ ਪ੍ਰਭ ਆਪੇ, ਨਾਨਕ ਦਾਸ ਸਦਾ ਗੁਣ ਗਾਵੈ, ਇੱਕ ਭੂਰੀ ਨਜ਼ਰ ਨਿਹਾਲੀਐ ਜੀਓ। ਮਾਝ ਮਹੱਲਾ ਪੰਜਵਾ, ਸਫਲ ਸੋ ਬਾਣੀ, ਸਫਲ ਸੋ ਬਾਣੀ ਜਿਤ ਨਾਮ ਵਖਾਣੀ, ਗੁਰ ਪ੍ਰਸਾਦ ਕਿਨੈ ਵਿਰਲੈ ਜਾਣੀ, ਧਨ ਧਨ ਸੋ ਵੇਲਾ ਜਿਤ ਹਰ ਗਾਵਤ ਸੁਨਣਾ, ਆਏ ਤੇ ਪ੍ਰਵਾਨਾ ਜੀਓ। ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ, ਸੇ ਕਰ ਭਲੇ ਜਿਨੀ ਹਰ ਜਸ ਲੇਖਾ, ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਹਉ ਬਲ

ਸੁਣ ਸੁਣ ਹੋਵੇ, ਸੁਣ ਸੁਣ ਹੋਵੇ ਪਰਮਗਤ ਮੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ, ਸੁਖ ਭਇਆ ਦੁਖ ਦੂਰ ਪਰਾਨਾ, ਸੰਤ ਰਸਨ ਹਰ ਨਾਮ ਵਖਾਨਾ, ਜਲ ਥਲ ਨੀਰ ਭਰੇ ਸਰ ਸੁਭਰ, ਬਿਰਥਾ ਕੋਈ ਨਾ ਜਾਏ ਜੀਓ, ਦਇਆ ਧਾਰੀ ਤਿੰਨ ਸਿਰਜਨਹਾਰੇ, ਜੀ ਜੰਤ ਸਗਲੇ ਪ੍ਰਤ ਪਾਰੇ, ਮਿਹਰਬਾਨ ਕਿਰਪਾਲ ਦਇਆਲਾ, ਸਗਲੇ ਤ੍ਰਿਪਤ ਅਗਾਏ ਜੀਓ, ਵਨ ਤ੍ਰਿਣ ਤ੍ਰਿਭਵਨ ਕੀ ਤੋਨ ਹਰਿਆ, ਕਰਨਹਾਰ ਖਿਨ ਭੀਤਰ ਕਰਿਆ, ਗੁਰਮੁਖ ਨਾਨਕ

ਤੁਜ ਬਿਨ ਦੂਜਾ ਅਵਰ ਨਾ ਕੋਈ, ਸਭ ਤੇਰਾ ਖੇਲ ਅਖਾੜਾ ਜੀਉ, ਜੀ ਜੰਤ ਸਭ ਤੁਦ ਉਪਾਏ, ਜਿਤ ਜਿਤ ਭਾਣਾ ਤਿਤ ਤਿਤ ਲਾਏ, ਸਭ ਕਿਛ ਕੀਤਾ ਤੇਰਾ ਹੋਵੈ, ਨਾਹੀ ਕਿਛ ਅਸਾੜਾ ਜੀਉ, ਨਾਮ ਧਿਆਏ ਮਹਾਂ ਸੁਖ ਪਾਇਆ।

0: ਆਸ ਮਨੋਰਥ ਪੂਰਨ ਹੋਵੇ ਭੇਟਤ ਗੁਰ ਦਰਸਾਇਆ ਜੀਉ ਅਗਮ ਅਗੋਚਰ ਕਿਛ ਮਿਤ ਨਹੀਂ ਜਾਣੀ ਸਾਧਕ ਸਿੱਧ ਧਿਆਵ ਹੈ ਗਿਆਨੀ ਸਾਧਕ ਸਿੱਧ ਧਿਆਵ ਹੈ ਗਿਆਨੀ ਖੁਦੀ ਮਿਟੀ ਚੂਕਾ ਭੋਲਾਵਾ ਗੁਰ ਮਨ ਹੀ ਮਹਿ ਪ੍ਰਗਟਾਇਆ ਜੀਉ
1: ਇਹ ਜਿਹੜਾ ਪਾਠ ਹੈ ਖੁਦੀ ਇਹ ਭੋਲਾ ਹੀ ਗੁਰੂ ਨਾਲ ਤੇ ਸ਼ੁੱਧ ਉਚਾਰਨ ਕੀਤਾ ਖੁਦੀ ਮਿਟੀ ਹਾਂਜੀ।

0: ਰਾਜਨ ਸੰਤ ਮੀਤ ਪਿਆਰੇ ਮਿਲ ਗਾਵ ਹੈ ਗੁਣ ਅਗਮ ਅਪਾਰੇ ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜਿਨ ਹਮ ਕੀਏ ਜੀਉ ਜਨਮ ਜਨਮ ਕੇ ਕਿਲ ਬਿਖ ਜਾਵ ਹੈ ਮਨ ਚਿੰਦੇ ਸਹੀ ਫਲ ਪਾਵ ਹੈ ਸਿਮਰ ਸਾਹਿਬ ਸੋ ਸੱਚ ਸੁਆਮੀ ਰਿਜਕ ਸਬਸ ਕੋ ਦੀਏ ਜੀਉ ਨਾਮ ਜਪਤ ਸਰਬ ਸੁਖ ਪਾਏ ਸਭ ਭਉ ਬਿਨਸੈ
1: ਪਾਈਐ
0: ਨਾਮ ਜਪਤ ਸਰਬ ਸੁਖ ਪਾਈਐ।

0: ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਉ
1: ਮਾਜ ਮਹੱਲਾ ਪੰਜਵਾ ਮੀ ਹੋ ਪਇਆ ਪਰਮੇਸ਼ਰ ਪਾਇਆ ਜੀ ਅਜੰਤ ਸਭ ਸੁਖੀ ਵਸਾਇਆ ਗਇਆ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸੰਭਾਲੀ ਜੀਉ ਜਿਸ ਕੇ ਸੇ

ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਓ ਮਨ ਕੀ ਇੱਛ ਉਜਾਵਣ ਹਾਰਾ ਸਦਾ ਸਦਾ ਜਾਈ ਬਲਿਹਾਰਾ ਨਾਨਕ ਦਾਨ ਕੀਆ ਦੁਖ ਭੰਜਾ।

ਜੇ ਤੁਧ ਭਾਵਾ ਜਾ ਤੂੰ ਦੇਹ ਦਇਆਲਾ ਜੀਓ ਪ੍ਰਭ ਤੁਮ ਤੇ ਲਹਿਣਾ ਤੂੰ ਮੇਰਾ ਗਹਿਣਾ ਜੋ ਤੂੰ ਦੇਹ ਸੋਈ ਸੁਖ ਸਹਿਣਾ ਜਿੱਥੇ ਰੱਖ ਹੈ ਬੈਕੁੰਠ ਤੇ ਥਾਈ ਤੂੰ ਸਭਨਾ ਕੇ ਪ੍ਰਤਪਾਲਾ ਜੀਓ ਸਿਮਰ ਸਿਮਰ

ਭਾਰ ਬ੍ਰਹਮ ਪ੍ਰਭ ਮੇਘ ਪਠਾਇਆ ਜਲ ਥਲ ਮਹੀਅਲ ਦਹ ਦਿਸ ਵਰਸਾਇਆ ਸਾਂਤ ਭਈ ਬੁਝੀ ਸਭ ਤ੍ਰਿਸਨਾ ਅਨੰਦ

ਜਾਕੀ ਸਰਨ ਪਇਆ ਗਤ ਪਾਈਐ ਸਾਸ ਸਾਸ ਹਰਨਾਮ ਧਿਆਈਐ ਤਿਸ ਬਿਨ ਹੋਰ ਨਾ ਦੂਜਾ ਠਾਕੁਰ ਸਭ ਤਿਸੈ ਕੀਆ ਜਾਈ ਜੀਓ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹ

0: ਪ੍ਰਭ ਮਿਲਣਾ ਕੀ ਇਹ ਨਿਸਾਣੀ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਿਜ ਸੰਤੋਖ ਸਦਾ ਤ੍ਰਿਪਤਾਸੇ ਆਨੰਦ ਖਸਮ ਕੈ ਭਾਣੇ ਜੀਉ ਹੱਥੀ ਦਿੱਤੀ ਪ੍ਰਭ ਦੇਵਨਹਾਰੈ ਜਨਮ ਮਰਨ ਰੋਗ ਜਨਮ ਮਰਨ ਰੋਗ ਜਨਮ ਮਰਨ ਰੋਗ ਸਭ ਨਿਵਾਰੇ।
1: ਇੱਥੇ ਜਿਹੜਾ ਪਾਠ ਆਇਆ ਨਾ ਹੱਥੀ ਦਿੱਤੀ, ਇਹ ਅਧਕ ਦੇ ਸਹਿਤ ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਪਾਠ ਕੀਤਾ ਇਸੇ ਤਰ੍ਹਾਂ ਹੀ ਧਿਆਨ ਦੇ ਨਾਲ ਉਚਾਰਨ ਕਰਨਾ ਹੈ। ਹੱਥੀ ਦਿੱਤੀ ਪੋਲਾ ਪਾਠ ਨਹੀਂ ਹੋਣਾ, ਇਹ ਭਾਰਾ ਪਾਠ ਹੀ ਹੋਵੇਗਾ ਜਿਸ ਤਰ੍ਹਾਂ ਕੀਤਾ ਗਿਆ ਹੈ। ਹਾਂਜੀ।

ਗੁਰ ਕੇ ਚਰਨ ਵਸੇ ਮਨ ਮਾਹੀ, ਅੰਗੀਕਾਰ ਕੀਆ ਤਿਨ ਕਰਤਾ, ਦੁੱਖ ਕਾ ਡੇਰਾ ਢਾਹਿਆ ਜੀਓ, ਮਨ ਤਨ ਵਸਿਆ ਸੱਚਾ ਸੋਈ, ਬਿਖੜਾ ਥਾਨ ਨਾ ਦਿਸੈ ਕੋਈ, ਦੂਤ ਦੁਸ਼ਮਣ ਸਭ ਸੱਜਣ ਹੋਏ, ਏਕੋ ਸੁਆਮੀ ਆਹਿਆ ਜੀਓ, ਜੋ ਕਿਛ ਕਰੇ ਸੋ ਆਪੇ ਆਪੈ, ਬੁੱਧ ਸਿਆਣਪ ਕਿਛੂ ਨਾ ਜਾਪੈ, ਆਪਣਿਆਂ ਸੰਤਾਂ ਨੂੰ ਆਪ ਸਹਾਈ, ਪ੍ਰਭ ਭਰਮ ਭੁਲਾਵਾ।

ਗੋਬਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਓ ਮਾਝ ਮਹੱਲਾ ਪੰਜਵਾ ਸੋ ਸੱਚ ਮੰਦਰ ਜਿਤ ਸਤ ਜਿਤ ਸੱਚ ਧਿਆਈਐ ਸੋ ਸੱਚ ਮੰਦਰ ਜਿਤ ਸੱਚ ਧਿਆਈਐ ਸੋ ਰਿਦਾ ਸੁਹੇਲਾ ਜਿਤ ਹਰ ਗੁਣ ਗਾਈਐ ਸਾ ਧਰਤ ਸੁਹਾਵੀ ਜਿਤ ਵਸ ਹੈ ਹਰ ਜਨ ਸੱਚੇ ਨਾਮ ਬਿਟਹੋ ਕੁਰਬਾਣੋ ਜੀਓ ਸੱਚੇ ਨਾਮ ਬਿਟਹੋ ਕੁਰਬਾਣੋ ਜੀਓ ਸੱਚ ਵਡਾਈ ਕੀਮ ਨਾ ਪਾਈ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਏ ਧਿਆਏ ਜੀਵਹਿ ਜਨ ਤੇਰੇ ਸੱਚ ਸਬਦ ਸੱਚ ਸੱਚ ਸਬਦ ਮਨ ਮਾਣੋ ਜੀਓ ਸੱਚ ਸਾਹ ਲਾਹਣ ਵਡਭਾਗੀ ਪਾਈਐ ਗੁਰ ਪ੍ਰਸਾਦੀ ਹਰ ਗੁਣ ਗਾਈਐ ਰੰਗ ਰਤੇ ਤੇਰੇ ਤੁਧ ਭਾਵ ਹੈ ਸੱਚ ਨਾਮ ਨਿਸਾਣੋ ਜੀਓ ਸੱਚੇ ਅੰਤ ਨਾ ਜਾਣੈ ਕੋਈ ਥਾਨ ਥਰੰਤਰ ਸੱਚਾ ਸੋਈ ਨਾਨਕ ਸੱਚ ਧਿਆਈਐ ਸਦ ਹੀ ਅੰਤਰ ਜਾਮੀ ਜਾਣੋ ਜੀਓ ਮਾਝ ਮਹੱਲਾ ਪੰਜਵਾ ਰੈਣ ਸੁਹਾਵੜੀ ਦਿਨਸ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲ ਬੰਝਾ ਹੈ ਘੜੀ ਮੂਰਤ ਸਿਮਰਤ ਪਲ ਬੰਝਾ ਹੈ ਜੀਵਨ ਸਫਲ ਤਿਥਾਈ ਜੀਓ ਸਿਮਰਤ ਨਾਮ ਦੋਖ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਭੈ ਭਉ ਭਰਮ ਖੋਇਆ ਗੁਰ ਪੂਰੈ ਦੇਖਾ ਸਭਨੀ ਜਾਈ ਜੀਓ ਪ੍ਰਭ ਸਮਰੱਥ ਵੱਡ ਊਚ ਅਪਾਰਾ ਨੌ ਨਿਧ ਨਾਮ ਭਰੇ ਭੰਡਾਰਾ ਆਦ ਅੰਤ ਮਦ ਪ੍ਰਭ ਸੋਈ

ਸਰਬ ਸੋ ਦੀਜੈ ਆਪਣਾ ਵਾਰੇ, ਆਠ ਪਹਿਰ ਗੋਬਿੰਦ ਗੁਣ ਗਾਈਐ, ਬਿਸਰ ਨਾ ਕੋਈ ਸਾਸਾ ਜੀਓ, ਸੋਈ ਸਾਜਨ ਮੀਤ ਪਿਆਰਾ, ਨਾ ਰਾਮ ਨਾਮ।

0: ਜਾਤ ਜਪ ਅਲਖ ਅਭੇਵਾ ਕਾਮ ਕ੍ਰੋਧ ਕਿਲ ਬਿਖ ਗੁਰ ਕਾਟੇ ਪੂਰਨ ਹੋਈ ਆਸਾ ਜੀਉ ਪੂਰਨ ਭਾਗ ਭਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪ੍ਰਵਾਨ ਗ੍ਰਸਤ ਉਦਾਸਾ ਜੀਉ ਮਾਝ ਮਹੱਲਾ ਪੰਜਵਾ ਸਿਮਰਤ ਨਾਮ ਹਿਰਦੈ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਬਿਨਸੇ ਆਲਸ ਰੋਗਾ ਜੀਉ ਜਾ ਕੈ ਗ੍ਰਹਿ ਨਾਵ ਨਿਧ ਹਰ ਭਾਈ ਤਿਸ ਮਿਲਿਆ ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ੁਰ ਪ੍ਰਭ ਸਭਨਾ ਗੱਲਾਂ ਜੋਗਾ ਜੀਉ ਖਿਨ ਮਹਿ ਥਾਪ ਉਥਾਪਨ ਹਾਰਾ ਆਪ ਇਕੰਤੀ ਆਪ ਪਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿੱਠੇ ਲਹਿਨ ਵਿਜੋਗਾ ਜੀਓ।
1: ਕੁਝ ਸੰਗਤ ਦੀ ਵਿੱਚੋਂ ਆਵਾਜ਼ ਆਉਂਦੀ ਨਾਲ ਨਾਲ ਪਾਠ ਕਰਨ ਦੀ, ਬੇਨਤੀ ਹੈ ਕਿਰਪਾ ਕਰਕੇ ਮੁੱਖ ਵਿੱਚ ਹੀ ਆਪ ਜੀ ਪਾਠ ਕਰੋ। ਜੇ ਆਪ ਜੀ ਉੱਚੀ ਆਵਾਜ਼ ਵਿੱਚ ਪਾਠ ਕਰੋਗੇ ਫਿਰ ਹੋਰਨਾਂ ਸੰਗਤਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝ ਨਹੀਂ ਲੱਗਣੀ। ਸੋ ਆਪਣੇ ਮੁੱਖ ਵਿੱਚ ਹੀ ਕਿਰਪਾ ਕਰਕੇ ਪਾਠ ਕਰੋ, ਕੰਨਾਂ ਦੇ ਨਾਲ ਕੇਵਲ ਸੁਣੋ। ਹਾਂਜੀ।
0: ਅੰਚਰ ਲਾਏ ਸਭ ਸਿਸ਼ਟ ਤਰਾਈ ਆਪਣਾ ਨਾਓ ਆਪ ਜਪਾਈ ਗੁਰ

0: ਨਾ ਲਾਗੈ ਪਾਰ ਬ੍ਰਹਮ ਜੋ ਸਦ ਹੀ ਸੇਵੈ ਸੋ ਗੁਰ ਮਿਲ ਨਿਹ ਚਲ ਕਹਿਣਾ ਪ੍ਰੇਮ ਭਗਤ ਜਿਸ ਕੈ ਮਨ ਲਾਗੀ ਗੁਣ ਗਾਵੈ ਅਨ ਦਿਨ ਨਿਤ ਜਾਗੀ ਬਾਹ ਪਕੜ ਜਿਸ ਸੁਆਮੀ ਮੇਲੈ ਜਿਸ ਕੈ ਮਸਤ ਬਾਹਾ ਪਕੜ ਤਿਸ ਸੁਆਮੀ ਮੇਲੈ ਬਾਹ ਪਕੜ ਤਿਸ ਸੁਆਮੀ ਮੇਲੈ ਜਿਸ ਕੈ ਮਸਤਕ ਲਹਿਣਾ ਚਰਨ ਕਮਲ ਭਗਤਾਂ ਮਨ ਗੁੱਠੇ ਵਿਣ ਪਰਮੇਸ਼ਰ ਸਗਲੇ ਮੁੱਠੇ ਸੰਤ ਜਨਾ ਕੀ ਧੂੜ ਨਿਤ ਬੰਸ ਹੈ ਨਾਮ ਸੱਚੇ ਕਾ ਗਹਿਣਾ ਉਠਤ ਬੈਠਤ ਹਰ ਹਰ ਗਾਈਐ ਜਿਸ ਸਿਮਰਤ ਵਰ ਨਿਹ ਚਲ ਪਾਈਐ ਨਾਨਕ ਕਉ ਪ੍ਰਭ ਹੋਏ ਦਇਆਲਾ ਤੇਰਾ ਕੀਤਾ ਸਹਿਣਾ।
1: ਰਾਗ ਮਾਜ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਬਦ ਰੰਗਾਏ ਹੁਕਮ ਸਬਾਏ ਸੱਚੀ ਦਰਗਹਿ ਮਹਿਲ ਬੁਲਾਏ ਸੱਚੇ ਦੀਨ ਦਇਆਲ ਮੇਰੇ ਸਾਹਿਬਾ ਸੱਚੇ ਮਨ ਪਤਿ ਆਵਣਿਆ ਹਉ ਵਾਰੀ ਜੀਓ ਵਾਰੀ ਸਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰਮਤੀ ਮਨ ਵਸਾਵਣਿਆ ਰਹਾਓ ਨਾ ਕੋ ਮੇਰਾ ਹਉ ਕਿਸ ਕੇਰਾ ਸੱਚਾ ਠਾਕੁਰ ਸਾਚਾ ਠਾਕੁਰ ਤ੍ਰਿਭਵਨ ਮੇਰਾ ਹਉ ਮੈਂ ਕਰ ਕਰ ਜਾਏ ਘਨੇਰੀ ਕਰ ਅਵਗਣ ਪਛੋ ਤਾਵਣਿਆ ਹੁਕਮ ਪਛਾਣੈ ਸੋ ਹਰ ਗੁਣ ਵਖਾਣੈ ਗੁਰ ਕੈ ਸਬਦ ਨਾਮ ਨੀ ਸਾਣੈ ਸਭਨਾ ਕਰ ਸਭਨਾ ਕਾ ਦਰ ਲੇਖੈ ਸੱਚੈ ਸਭਨਾ ਕਾ ਦਰ ਲੇਖਾ ਸੱਚੈ ਛੂਟਸ ਨਾਮ ਸੁਹਾਵਣਿਆ ਮਨ ਮੁਖ ਭੂਲਾ ਠੌਰ ਨਾ ਪਾਏ ਜਮਦਰ ਬੱਧਾ ਚੋਟਾ ਖਾਏ ਬਿਨ ਨਾਵੈ ਕੋ ਸੰਗ ਨਾ ਸਾਥੀ।

ਤੋਲੈ ਸੰਸਾਰਾ ਬਿਨ ਤਕੜੀ ਤੋਲੈ ਸੰਸਾਰਾ ਗੁਰਮੁਖ ਹੋਵੈ ਸੋਈ ਬੁੱਝੈ ਗੁਣ ਕਹਿ ਗੁਣੀ ਸਮਾਵਣਿਆ ਹਉ ਵਾਰੀ ਜੀਓ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੇ ਸੇ ਅਨ ਦਿਨ ਜਾਗੇ ਦਰ ਸੱਚੈ ਸੋਭਾ ਪਾਵਣਿਆ ਰਹਾਓ ਆਪ ਸੁਣੈ ਤੈ ਆਪੇ ਵੇਖੈ ਆਪ ਸੁਣੈ ਤੈ ਆਪੇ ਵੇਖੈ ਜਿਸਨੋ ਨਦਰ ਕਰੇ ਸੋਈ ਜਨ ਲਿਖੈ ਆਪੇ ਲਾਏ ਲਏ ਸੋ ਲਾਗੈ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਭੁਲਾਏ ਸੋ ਕਿੱਥੈ ਹੱਥ ਪਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਜਿਨ ਸਤਿਗੁਰ ਮਿਲਿਆ ਸੇ ਵਡ ਭਾਗੀ ਪੂਰੈ ਕਰਮ ਮਿਲਾਵਣਿਆ ਪਈੜੈ ਤਨ ਅਨ ਦਿਨ ਸੁਤੀ ਪਈੜੈ ਧਨ ਅਨ ਦਿਨ ਸੁਤੀ ਕੰਤ ਵਿਸਾਰ ਅਵਗਣ ਮੁਤੀ ਕੰਤ ਵਿਸਾਰੀ ਅਵਗਣ ਮੁਤੀ ਅਨ ਦਿਨ ਸਦਾ ਫਿਰੈ ਬਿਲ ਲਾਦੀ ਬਿਨ ਪਿਰ ਨੀਂਦ ਨਾ ਪਾਵਣਿਆ ਪਈੜੈ ਸੁਖਦਾਤਾ ਜਾਤਾ ਹੋਮੈ ਮਾਰ ਗੁਰ ਸ਼ਬਦ ਪਛਾਤਾ ਸੇਜ ਸੁਹਾਵੀ ਸਦਾ ਪਿਰ ਰਾਵੇ ਸੱਚ ਸਿਗਾਰ ਬਣਾਵਣਿਆ ਲੱਖ ਚੌਰਾਸੀ ਜੀਅ ਉਪਾਏ ਜਿਸਨੋ ਨਦਰ ਕਰੇ ਤਿਸ ਗੁਰੂ ਮਿਲਾਏ ਕਿਲ ਬਿਖ ਕਾਟ ਸਦਾ ਜਨ ਨਿਰਮਲ ਦਰ ਸੱਚੈ ਨਾਮ ਸੁਹਾਵਣਿਆ ਲੇਖਾ ਮੰਗੈ ਤਾਂ ਕਿਨ ਦੀਐ।

ਜਾਪ ਕਰਾਏ, ਪੂਰੇ ਗੁਰ ਕੈ ਸ਼ਬਦ ਮਿਲਾਏ, ਨਾਨਕ ਨਾਮ ਮਿਲੈ ਵਡਿਆਈ, ਆਪੇ ਮੇਲ ਮਿਲਾ ਬਣਿਆ। ਮਾਝ ਮਹੱਲਾ ਤੀਜਾ, ਇੱਕੋ ਆਪ ਫਿਰੈ ਪਰਛੰਨਾ, ਗੁਰਮੁਖ ਵੇਖਾ ਤਾਂ ਇਹੋ ਮਨ ਭਿੰਨਾ। ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ, ਏਕੋ ਮਨ ਵਸਾ ਬਣਿਆ, ਹਉ ਵਾਰੀ ਜੀਓ ਵਾਰੀ, ਇਕਸ ਸਿਓ ਚਿਤ ਲਾ ਬਣਿਆ, ਗੁਰਮਤੀ ਮਨ ਇਕਤ ਘਰ।

0: ਰਿਜਕ ਆਪ ਅਪੜਾਏ
1: ਲੱਖ ਹਾਂ ਨਹੀਂ ਤਾਂ ਚੌਰਾਸੀ ਬਸ ਇੰਨਾ ਹੀ ਬੋਲਣ
0: ਲੱਖ ਚੌਰਾਸੀ ਰਿਜਕ ਆਪ ਅਪੜਾਏ ਨਾਨਕ ਨਾਮ ਧਿਆਏ ਸੱਚ ਰਾਤੇ ਜੋ ਤਿਸ ਭਾਵੈ ਸੋ ਕਾਰ ਕਰਾ ਬਣਿਆ
2: ਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸ਼ਬਦ ਪਰਖ ਪਰਖਾਇਆ ਜਿਨ ਸੱਚ ਪੱਲੈ

ਸੱਚੇ ਬਾਝਹੁ ਕੋ ਅਵਰ ਨ ਦੂਆ, ਦੂਜੇ ਲਾਗ ਜਗ ਖੱਪ ਖੱਪ ਮੂਆ, ਗੁਰਮੁਖ ਹੋਵੈ ਸੋ ਏਕੋ ਜਾਣੈ, ਏਕੋ ਸੇਵ ਸੁਖ ਪਾਵਣਿਆ, ਜੀਅ ਜੰਤ ਸਭ ਸਰਨ।

ਆਪਣੇ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਏ ਆਨ ਦਿਨ ਸਦਾ ਰਹੇ ਭੈ ਅੰਦਰ ਭੈ ਮਾਰ ਭਰਮ ਚੁਕਾਵਣਿਆ ਭਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾਵਣਿਆ ਸਿਮਰਤ ਸਾਸਤ ਬੇਦ ਬਖਾਣੈ ਭਰਮੇ ਭੂਲਾ ਤਤ ਨਾ ਜਾਣੈ ਬਿਨ ਸਤਿਗੁਰ ਸੇਵੇ ਸੁਖ ਨਾ ਪਾਏ ਦੁਖੋ ਦੁਖ ਕਮਾਵਣਿਆ ਆਪ ਕਰੇ ਕਿਸੇ ਆਖੇ ਕੋਈ ਆਖਣ ਜਾਈਐ ਜੇ ਭੂਲਾ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾਵਣਿਆ ਮਾਝ ਮਹੱਲਾ ਤੀਜਾ ਆਪੇ ਰੰਗੇ ਸਹਿਜ ਸੁਭਾਏ ਗੁਰ ਕੈ ਸ਼ਬਦ ਹਰ ਰੰਗ ਚੜਾਏ ਮਨ ਤਨ ਰੱਤਾ ਰਸਨਾ ਰੰਗ

ਮਨਮੁਖ ਅੰਧੇ ਕਿਛੂ ਨਾ ਸੂਝੈ, ਮਰਨ ਲਿਖਾਏ ਆਏ ਨਹੀਂ ਬੂਝੈ, ਮਨਮੁਖ ਕਰਮ ਕਰੇ ਨਹੀਂ ਪਾਏ, ਬਿਨ ਨਾਵੈ ਜਨਮ ਗਵਾਵਣਿਆ, ਸੱਚ ਕਰਨੀ ਸ਼ਬਦ ਹੈ ਸਾ।

ਪੂਰਾ ਗੁਰ ਪਾਈਐ ਮੋਖ ਦੁਆਰ, ਆਨੰਦਨ ਬਾਣੀ ਸ਼ਬਦ ਸੁਣਾਏ, ਸੱਚ ਰਾਤੇ ਰੰਗ ਰੰਗਾਵ ਸੱਚ ਰਾਤੇ ਰੰਗ ਰੰਗਾਵਣਿਆ, ਰਸਨਾ ਹਰ ਰਸ ਰਾਤੀ ਰੰਗ ਲਾਏ, ਮਨ ਤਨ ਮੋਹਿਆ ਸਹਿਜ ਸੁਭਾਏ, ਸਹਿਜੇ ਪ੍ਰੀਤਮ ਪਿਆਰਾ ਪਾਇਆ, ਸਹਿਜੇ ਸਹਿਜ ਮਿਲਾ ਬਣਿਆ, ਜਿਸ ਅੰਦਰ ਰੰਗ ਸੋਈ ਗੁਣ ਗਾਵੈ, ਗੁਰ ਕੈ ਸ਼ਬਦ ਸਹਿਜੇ ਸੁਖ ਸਮਾਵੈ, ਹੋਮ ਬਲਿਹਾਰੀ ਸਦਾ ਤਨ ਬਿਟਹੁ, ਗੁਰ ਸੇਵਾ ਚਿਤਲਾ ਬਣਿਆ, ਸੱਚਾ ਸੱਚੋ ਸੱਚ ਭਤੀਜੈ, ਗੁਰ ਪ੍ਰਸਾਦੀ ਅੰਦਰ ਭੀਚੈ, ਬੈਸ ਸੁਥਾਨ ਹਰ ਗੁਣ ਗਾਵ ਹੈ, ਆਪੇ ਕਰ ਸਤ ਮਨਾ ਬਣਿਆ, ਜਿਸੋ ਨੋ ਨਦਰ ਕਰੇ ਸੋ ਪਾਏ, ਗੁਰ ਪ੍ਰਸਾਦੀ ਹਉਮੈ ਜਾਏ, ਨਾਨਕ ਨਾਮ ਵਸੈ ਮਨ ਅੰਤਰ, ਦਰ ਸੱਚੈ ਸੋਭਾ ਪਾਵਣਿਆ, ਮਾਝ ਮਹੱਲਾ ਤੀਜਾ, ਸਤਿਗੁਰ ਸੇਵੈ ਵੱਡੀ ਵਡਿਆਈ, ਹਰ ਜੀ ਅਚਿੰਤ ਵਸੈ ਮਨ ਆਈ, ਹਰ ਜੀਓ ਸਫਲਿਓ ਬਿਰਖ ਹੈ ਅੰਮ੍ਰਿਤ, ਜਿਨ ਪੀਤਾ ਤਿਸ ਤਿਖਾ ਲਹਾਵਣਿਆ, ਹਉ ਵਾਰੀ ਜੀਓ ਵਾਰੀ, ਸੱਚ ਸੰਗਤ ਮੇਲ ਮਿਲਾਵਣਿਆ, ਹਰ ਸਤ ਸੰਗਤ ਆਪੇ ਮੇਲੈ, ਗੁਰ ਸ਼ਬਦੀ ਹਰ ਗੁਣ ਗਾਵਣਿਆ, ਰਹਾਉ ਸਤਿਗੁਰ ਸੇਵੀ ਸ਼ਬਦ ਸੁਹਾਇਆ, ਜਿਨ ਹਰ ਕਾ ਨਾਮ ਮਨ ਵਸਾਇਆ, ਹਰ ਨਿਰਮਲ ਹੋਮੈ ਮੈਲ ਗਵਾਏ, ਦਰ ਸੱਚੈ ਸੁਭਾ ਪਾਵਣਿਆ, ਬਿਨ ਗੁਰ ਨਾਮ ਨਾ ਪਾਇਆ ਜਾਏ, ਸਿੱਧ ਸਾਧਕ ਰਹੇ ਬਿਲ ਲਾਏ, ਬਿਨ ਗੁਰ ਸੇਵੇ

ਆਪ ਆਪ ਮਿਲ ਰਹੇ ਆ, ਸਹਿਜੇ ਸਹਿਜ ਸਮਾਵਣਿਆ। ਗੁਰਮੁਖ ਹੋਵੇ ਸੋ ਇੱਕ ਸਿਉਂ ਲਿਵ ਲਾਏ, ਦੂਜਾ ਭਰਮ ਗੁਰ ਸ਼ਬਦ ਜਲਾਏ, ਕਾਇਆ ਅੰਦਰ ਵਣਜ ਕਰੇ ਵਾਹ ਪਾਰਾ, ਨਾਮ ਨਿਧਾਨ ਸੱਚ ਪਾਵਣਿਆ, ਗੁਰਮੁਖ ਕਰਨੀ

ਪੂਰੇ ਭਾਗ ਮਨ ਸ਼ਬਦ ਵਸਾਇਆ, ਨਾਨਕ ਨਾਮ ਮਿਲੈ ਵਡਿਆਈ, ਹਰ ਸੱਚੇ ਕੇ ਗੁਣ ਗਾਵਣਿਆ। ਮਾਝ ਮਹੱਲਾ ਤੀਜਾ, ਆਪ ਬਨ ਜਾਏ ਤਾਂ ਸਭ ਕਿਛੁ ਪਾਏ, ਗੁਰ ਸ਼ਬਦੀ

ਹੈ ਸੱਚੇ ਸੇਵ ਸਦਾ ਸੁਖ ਪਾਇਨ ਨਾਉ ਨਿਧ ਨਾਮ ਮਨ ਵਸਾ ਬਣਿਆ ਸੋ ਥਾਨ ਸੁਹਾਇਆ ਜੋ ਹਰ ਮਨ ਭਾਇਆ ਸਤ ਸਤ ਸੰਗਤ ਬਹਿ ਹਰ ਗੁਣ ਗਾਇਆ ਅਨ ਦਿਨ ਹਰ ਸਾਹ ਲਾਹੇ ਸਾਚਾ ਨਿਰਮਲ ਨਾਦ ਵਜਾ ਬਣਿਆ ਮਨਮੁਖ ਖੋਟੀ ਰਾਸ ਖੋਟਾ ਪਾ ਸਾਰਾ ਕੂੜਕ ਮਾਵਣ ਦੁਖ ਲਾਗੈ ਭਾਰਾ ਭਰਮੇ ਭੂਲੇ ਫਿਰਨ ਦਿਨ ਰਾਤੀ ਭਰਮੇ ਭੂਲੇ ਫਿਰਨ ਦਿਨ ਰਾਤੀ ਮਰ ਜਨਮ ਹੈ ਜਨਮ ਗਵਾ ਬਣਿਆ ਸੱਚਾ ਸਾਹਿਬ ਮੈਂ ਅਤ ਪਿਆਰਾ ਪੂਰੇ ਗੁਰ ਕੈ ਸ਼ਬਦ ਆਧਾਰਾ ਨਾਨਕ ਨਾਮ ਮਿਲੈ ਵਡਿਆਈ ਦੁੱਖ ਸੁਖ ਸਮ ਕਰ ਜਾਣਿਆ ਮਾਝ ਮਹੱਲਾ ਤੀਜਾ ਤੇਰੀਆ ਖਾਣੀ ਤੇਰੀਆ ਬਾਣੀ ਬਿਨ ਨਾਵੈ ਸਭ ਭਰਮ ਭੁਲਾਣੀ ਗੁਰ ਸੇਵਾ ਤੇ ਹਰ ਨਾਮ ਪਾਇਆ ਬਿਨ ਸਤਿਗੁਰ ਕੋਈ ਨਾ ਪਾਵਣਿਆ ਹਉ ਵਾਰੀ ਜੀਓ ਵਾਰੀ ਹਰ ਸੇਤੀ ਚਿਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਐ ਸਹਿਜੇ ਮਨ ਵਸਾ ਬਣਿਆ ਰਹਾਓ ਸਤਿਗੁਰ ਸੇਵੇ ਤਾਂ ਸਭ ਕਿਛ ਪਾਏ

ਦੂਜੈ ਭਾਏ ਤਟ ਤੀਰਥ ਦਸੰਤਰ ਭਵੈ ਅਹੰਕਾਰੀ ਹੋਰ ਵਧੇਰੈ ਹਉਮੈ ਮਲ ਲਾਵਣਿਆ ਸਤਿਗੁਰ ਸੇਵੇ ਤਾਂ ਮਲ ਜਾਏ ਜੀਵਤ ਮਰੈ ਹਰ

ਨਾਮ ਨਿਤ ਪਾਏ ਸੱਚੇ ਨਾਮ ਸਦਾ ਮਨ ਸੱਚਾ ਸੱਚ ਸੇਵੇ ਦੁੱਖ ਗਵਾਵਣਿਆ ਸਦਾ ਹਜੂਰ ਦੂਰ ਨਾ ਜਾਣਹੋ ਗੁਰ ਸਬਦੀ ਹਰ ਅੰਤ।

ਗੁਰ ਕਾ ਸ਼ਬਦ ਗੁਰ ਕਾ ਸ਼ਬਦ ਰੱਖੈ ਔਰ ਧਾਰੇ ਸੱਚ ਰਤੇ ਸਦਾ ਬਹਿ ਰਾਗੀ ਹਉਮੈ ਮਾਰ ਮਿਲਾਵਣਿਆ ਅੰਤਰ ਰਤਨ ਮਿਲੈ ਮਿਲਾਇਆ ਤ੍ਰਿਵਿਦ ਮਨਸਾ ਤ੍ਰਿਵਿਦ ਮਾਇਆ ਪੜ ਪੜ ਪੰਡਿਤ ਮੂਨੀ ਥੱਕੇ ਚੌਥੇ ਪਦ ਕੀ ਸਾਰ ਨਾ ਪਾਵਣਿਆ ਆਪੇ ਰੰਗੇ ਰੰਗ ਚੜਾਏ ਸੇ ਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਅਤ ਅਪਾਰਾ ਹਰ ਰਸ ਰਸ ਗੁਣ ਗਾ ਬਣਿਆ ਗੁਰਮੁਖ ਰਿੱਧ ਸਿੱਧ ਸੱਚ ਸੰਜਮ ਸੋਈ ਗੁਰਮੁਖ ਰਿੱਧ ਸਿੱਧ ਸੱਚ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸੱਚ ਕਮਾਵ ਹੈ ਸੱਚੇ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪ ਉਹ ਥਾਪੇ ਗੁਰਮੁਖ ਜਾਤ ਪਤ ਸਭ ਆਪੇ ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ ਮਾਝ ਮਹੱਲਾ ਤੀਜਾ ਉਤਪਤ ਪਰਲਾਉ ਸਬਦੇ ਹੋਵੈ ਸਬਦੇ ਹੀ ਫਿਰ ਉਹ ਪਤ ਹੋਵੈ ਗੁਰਮੁਖ ਵਰਤੈ ਸਭ ਆਪੇ ਸੱਚਾ ਗੁਰਮੁਖ ਉਪਾਏ ਸਮਾਵਣਿਆ ਹਉ ਵਾਰੀ ਜੀਓ ਵਾਰੀ ਗੁਰ ਪੂਰਾ ਮਨ ਵਸਾ ਬਣਿਆ ਗੁਰ ਕਿਰਪਾ ਗੁਰ ਤੇ ਸਾਤ ਭਗਤ ਕਰੇ ਦਿਨ ਰਾਤੀ ਗੁਰ ਤੇ ਸਾਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਨ ਬਹਿ ਸੰਤਰ ਖੇਲੈ ਵਿਡਾਣੀ ਸੋ ਨਿਗੁਰਾ ਜੋ ਮਰ ਮਰ ਜੰਮੈ ਨਿਗੁਰੇ ਆਵਣ ਜਾ ਬਣਿਆ ਤਿਨ ਕਰਤੈ ਇੱਕ ਖੇਲ ਰਚਾਇਆ ਕਾਇਆ ਸਰੀਰੈ ਵਿੱਚ ਸਭ ਕਿਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸਾਹੁ ਸੱਚੇ ਵਣਜਾਰੇ ਸੱਚ ਵਣੰਜ ਹੈ ਗੁਰ ਹੇਤ ਅਪਾਰੇ ਸੱਚ ਵਿਹਜ ਹੈ ਸੱਚ ਕਮਾਵ ਹੈ ਸੱਚੋ ਸੱਚ ਕਮਾਵਣਿਆ ਬਿਨ ਰਸ ਬਿਨ ਰਾਸੀ ਕੋ ਵੱਥ ਕਿਉਂ ਪਾਏ ਮਨਮੁਖ ਭੂਲੇ ਲੋਕ ਸਬਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁੱਖ ਪਾ ਬਣਿਆ ਇੱਕ ਸੱਚ ਵਣੰਜ ਹੈ ਗੁਰ ਸ਼ਬਦ ਪਿਆਰੇ ਆਪ ਤਰ ਹੈ ਸਗਲੇ ਕੁੱਲ ਤਾਰੇ ਆਏ ਸੇ ਪ੍ਰਵਾਨ ਹੋਏ ਮਿਲ ਪੀਤਮ ਸੁਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਭਾਲੇ ਮਨਮੁਖ ਅੰਧੇ ਫਿਰਹਿ ਬੇਤਾਲੇ ਜਿੱਥੈ ਵੱਥ ਹੋਵੈ ਤਿੱਥ ਹੋ ਕੋਏ ਨਾ ਪਾਵੈ ਮਨਮੁਖ ਭਰਮ ਭੁਲਾਵਣਿਆ।

ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤ ਹੋ ਅੰਤ ਹੋਏ ਸਖਾਈ, ਹਰ ਅਗਮ ਅਗੋਚਰ ਅਨਾਥ ਅਜੋਨੀ, ਸਤਿਗੁਰ ਕਹਿ ਭਾਏ ਪਾਵਣਿਆ, ਹਉ ਵਾਰੀ ਜੀਉ ਵਾਰੀ, ਆਪ ਨਿਵਾਰਣਿਆ, ਆਪ ਗਵਾਏ ਤਾਂ ਹਰ ਪਾਏ, ਹਰ ਸਿਉ ਸਹਿਜ ਸਮਾਵਣਿਆ, ਰਹਾਓ ਪੂਰਬ ਲਿਖਿਆ ਸੋ ਕਰਮ ਕਮਾਇਆ।

ਬਚੇ ਮੈਂ ਹੋਰ ਨਾ ਕੋਈ। ਜਿਸ ਲਾਏ ਲਏ ਸੋ ਨਿਰਮਲ ਹੋਈ, ਨਾਨਕ ਨਾਮ ਵਸੈ ਘਟ ਅੰਤਰ। ਜਿਸ ਦੇਵੈ ਸੋ ਪਾਵਣਿਆ, ਮਾਜ ਮਹੱਲਾ ਤੀਜਾ। ਅੰਮ੍ਰਿਤ ਨਾਮ ਮਨ ਵਸਾਏ, ਹਉਮੈ ਮੇਰਾ ਸਭ ਦੁੱਖ ਗਵਾਏ।

ਸੱਚ ਧਿਆਇਨ ਸੇ ਸੱਚ ਰਾਤੇ, ਸੱਚੇ ਸੱਚ ਸਮਾਵਣਿਆ ਰਹਾਉ। ਜਹ ਦੇਖਾ ਸੱਚ ਸਭਨੀ ਥਾਈ, ਜਹ ਦੇਖਾ ਸੱਚ ਸਭਨੀ ਥਾਈ, ਗੁਰ ਪ੍ਰਸਾਦੀ ਮਨ ਵਸਾਈ। ਤਨ ਸੱਚਾ ਰਸਨਾ ਸੱਚ ਰਾਤੀ, ਸੱਚ ਸੁਣ ਆਖ ਵਖਾਨਣਿਆ। ਮਨਸਾ ਮਾਰ ਸੱਚ ਸਮਾਣੀ, ਇਨ ਮਨ ਡਿਠੀ ਸਭ ਆਵਣ ਜਾਣੀ। ਸਤਿਗੁਰ ਸੇਵੇ ਸਦਾ ਮਨ ਨਿਹ ਚਲ, ਨਿਜ ਕਰ ਵਾਸਾ ਪਾਵਣਿਆ। ਗੁਰ ਕੈ ਸਬਦ ਹਿਰਦੈ ਦਿਖਾਇਆ, ਮਾਇਆ ਮੋਹ ਸਬਦ ਜਲਾਇਆ। ਸੱਚੋ ਸੱਚਾ ਵੇਖ ਸਾਲਾਹੀ, ਗੁਰ ਸਬਦੀ ਸੱਚ ਪਾਵਣਿਆ। ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ, ਹਰ ਨਾਮ ਸਮਲ ਹੈ ਸੇ ਵਡਭਾਗੀ। ਸੱਚੈ ਸਬਦ ਆਪ ਮਿਲਾਏ, ਸਤ ਸੰਗਤ ਸੱਚ ਗੁਣ ਗਾਵਣਿਆ। ਲੇਖਾ ਪੜੀਐ ਜੇ ਲੇਖੈ ਵਿੱਚ ਹੋਵੈ, ਉਹ ਅਗਮ ਅਗੋਚਰ ਸਬਦ ਸੁਧ ਹੋਵੈ। ਅਨ ਦਿਨ ਸੱਚ ਸਬਦ ਸਾਹ ਲਾਹੀ, ਹੋਰ ਕੋਏ ਨਾ ਕੀਮਤ ਪਾਵਣਿਆ। ਪੜ ਪੜ ਥਾਕੇ ਸ਼ਾਂਤ ਨਾ ਆਈ, ਤ੍ਰਿਸਨਾ ਜਾਲੇ ਸੁਧ ਨਾ ਕਾਈ। ਬਿਖ ਬਿਹਜ ਹੈ ਬਿਖ ਮੋਹ ਪਿਆਸੇ, ਕੂੜ ਬੋਲ ਬਿਖ ਖਾਵਣਿਆ। ਗੁਰ ਪ੍ਰਸਾਦੀ ਏਕੋ ਜਾਣਾ, ਦੂਜਾ ਮਾਰ ਮਨ ਸੱਚ ਸਮਾਣਾ। ਨਾਨਕ ਏਕੋ ਨਾਮ ਵਰਤੈ ਮਨ ਅੰਤਰ, ਗੁਰ ਪ੍ਰਸਾਦੀ ਪਾਵਣਿਆ। ਮਾਜ ਮਹੱਲਾ ਤੀਜਾ, ਵਰਨ ਰੂਪ ਵਰਤ ਹੈ ਸਭ ਤੇਰੇ, ਮਰ ਮਰ ਜੰਮਹਿ ਫੇਰ ਪਵਹਿ ਘਣੇਰੇ। ਤੂੰ ਏਕੋ ਨਹਿਚਲ ਅਗਮ ਅਪਾਰਾ, ਗੁਰਮਤੀ ਬੂਝ ਬੁਝਾਵਣਿਆ। ਹਉ ਵਾਰੀ ਜੀਓ ਵਾਰੀ, ਰਾਮ ਨਾਮ ਮਨ ਵਸਾਵਣਿਆ। ਤਿਸ ਰੂਪ ਨਾ ਰੇਖਿਆ ਵਰਨ ਨਾ ਕੋਈ, ਗੁਰਮਤੀ ਆਪ ਬੁਝਾਵਣਿਆ ਰਹਾਉ। ਸਭ ਏਕਾ ਜੋਤ ਜਾਣੈ ਜੇ ਕੋਈ, ਸਤਿਗੁਰ ਸੇਵਿਆ ਪ੍ਰਗਟ ਹੋਈ। ਗੁਪਤ ਪ੍ਰਗਟ ਵਰਤੈ ਸਭ ਥਾਈ, ਜੋ

0: ਮਤ ਗਵਾਏ ਆਪਣੀ ਬਿਰਥਾ ਜਨਮ ਗਵਾਵਣਿਆ ਮਰ ਮਰ ਜਨਮੈ ਪਤ ਗਵਾਏ ਆਪਣੀ ਬਿਰਥਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਕੋ ਵਿਰਲਾ ਬੂਝੈ ਆਪ ਮਾਰੇ ਤਾ ਤਰੇ ਭਵਨ ਸੂਝੈ ਫਿਰ ਉਹ ਮਰੈ ਨਾ ਮਰਨਾ ਹੋਵੈ ਫਿਰ ਉਹ ਮਰੈ ਨਾ ਮਰਨਾ ਹੋਵੈ ਸਹਿਜੇ ਸੱਚ ਸਮਾਵਣਿਆ ਮਾਇਆ ਮਹਿ ਫਿਰ ਚਿਤ ਨਾ ਲਾਏ ਗੁਰ ਕੈ ਸ਼ਬਦ ਸਦਾ ਰਹਿ ਸਮਾਏ ਗੁਰ ਕੈ ਸ਼ਬਦ ਸਦ ਰਹਿ ਸਮਾਏ ਸੱਚ ਸਲਾਹੇ ਸਭ ਘਟ ਅੰਤਰ ਸੱਚੋ ਸੱਚ ਸੁਹਾਵਣਿਆ ਸੱਚ ਸਲਾਹੀ ਸਦਾ ਹਜੂਰੇ ਗੁਰ ਕੈ ਸ਼ਬਦ ਰਹਿਆ ਭਰ ਪੂਰੇ ਗੁਰ ਪ੍ਰਸਾਦੀ ਸੱਚ ਨਦਰੀ ਆਵੈ ਸੱਚੇ ਹੀ ਸੁਖ ਪਾਵਣਿਆ ਸੱਚ ਮਨ ਅੰਦਰ ਰਹਿਆ ਸਮਾਏ ਸਦਾ ਸੱਚ ਨਹਿ ਚਲ ਆਵੈ ਨਾ ਜਾਏ ਸੱਚੇ ਲਾਗੈ ਸੋ ਮਨ ਨਿਰਮਲ ਗੁਰਮਤੀ ਸੱਚ ਸਮਾਵਣਿਆ ਸੱਚ ਸਾ ਲਾਹੀ ਅਵਰ ਨਾ ਕੋਈ ਜਿਤ ਸੇਵਿਐ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸੱਚੋ ਸੱਚ ਕਮਾਵਣਿਆ
1: ਇੱਥੇ ਹੁਣ ਆਪਾਂ ਸਮਾਪਤੀ ਕਰ ਦਈਏ ਜੀ ਅੰਤਲੀਆਂ ਦੋ ਪੰਕਤੀਆਂ ਦਾ ਪਾਠ ਸਾਰੇ ਰਲ ਮਿਲ ਕੇ ਕਰ ਲਈਏ

ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਜੀ ਦੀ ਅਪਾਰ ਕਿਰਪਾ ਦਾ ਸਦਕਾ ਜੋ ਪਿਛਲੇ ਅੰਗ ਸਾਡੇ ਕੁਝ ਰਹਿੰਦੇ ਨੇ ਉਹਨਾਂ ਦੇ ਵਿੱਚੋਂ ਦੋ ਅੰਗ ਕੱਲ ਹੋ ਗਏ ਸੀ, ਚਾਰ ਅੱਜ ਹੋ ਗਏ ਨੇ ਵੱਖਰੇ। ਸੋ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਹੋਰ ਦੋ ਚਾਰ ਦਿਨਾਂ ਦੇ ਵਿੱਚ ਜੀ ਅਸੀਂ ਬਰਾਬਰ ਹੋ ਜਾਵਾਂਗੇ, ਮਹਾਰਾਜ ਕਿਰਪਾ ਕਰਨ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਆਪ ਜੀਆਂ ਨੇ ਕੱਲ ਵੀ 6:15 ਤੱਕ ਪਹੁੰਚਣ ਦੀ ਕਿਰਪਾਲਤਾ ਕਰਨੀ, ਤਾਂ ਕਿ ਠੀਕ 6:15 ਨੂੰ ਆਪਾਂ ਸੰਥਿਆ ਪ੍ਰਾਰੰਭ ਕਰ ਸਕੀਏ। ਸੋ ਆਪ ਜੀ ਨੇ ਇਸੇ ਤਰ੍ਹਾਂ ਹੀ ਪ੍ਰੇਮ ਉਤਸ਼ਾਹ ਦੇ ਨਾਲ ਹਾਜ਼ਰੀਆਂ ਭਰਨੀਆਂ ਨੇ। ਸੋ ਹਰ ਰੋਜ਼ ਦੀ ਤਰ੍ਹਾਂ ਬੇਨਤੀ ਹੈ, ਪਹਿਲਾਂ ਲੜੀਵਾਰ ਪੁੱਥੀਆਂ ਵਾਲੀ ਸੰਗਤ ਕਿਰਪਾ ਕਰਕੇ ਪੁੱਥੀ ਸਾਹਿਬ ਲਿਆ ਕੇ ਵਿਰਾਜਮਾਨ ਕਰ ਲਓ, ਫਿਰ ਨਾਲ ਦੀ ਨਾਲ ਬਾਕੀ ਸੰਗਤ ਆ ਕੇ ਪੁੱਥੀਆਂ ਸਜਾ ਲਵੇਗੀ। ਸੋ ਆਪ ਸੰਗਤਾਂ ਦਾ ਬੇਅੰਤ ਬੇਅੰਤ ਧੰਨਵਾਦ ਹੈ, ਬੜੀ ਵੱਡੀ ਗਿਣਤੀ ਵਿੱਚ ਆਪ ਜੀ ਉਤਸ਼ਾਹ ਦੇ ਨਾਲ ਰੋਜ਼ਾਨਾ ਹੀ ਹਾਜ਼ਰੀਆਂ ਭਰਨ ਵਾਸਤੇ ਪਹੁੰਚ ਰਹੇ ਹੋ। ਬਸ ਇੱਕ ਦੋ ਕੁ ਦਿਨਾਂ ਦੀ ਗੱਲ ਹੋਰ ਹੈ, ਫਿਰ ਅਸੀਂ ਕੋਸ਼ਿਸ਼ ਕਰਨੀ ਹੈ ਵੀ ਜੇ 8:30 ਨੇ ਸਮਾਪਤੀ ਹੋ ਜਾਵੇ। ਸੋ ਮਹਾਰਾਜ ਦੀ ਕਿਰਪਾ ਕਰਨ ਇਸੇ ਤਰ੍ਹਾਂ ਆਪ ਜੀਆਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਨੇ। ਕੋਸ਼ਿਸ਼ ਕਰਨੀ ਹੈ ਕਿ ਛੁੱਟੀ ਨਾ ਹੋਵੇ। ਦੇਖੋ ਕਿੰਨੀਆਂ ਸੰਗਤਾਂ ਗੁਰਬਾਣੀ ਦਾ ਪਾਠ ਕਰਦੀਆਂ ਨੇ, ਕਿੰਨਾ ਸਾਨੂੰ ਫਲ ਮਹਾਤਮ ਇੰਨੀ ਸੰਗਤ ਦੇ ਵਿੱਚ ਬੈਠ ਕੇ ਪਾਠ ਕਰਨ ਦਾ ਪ੍ਰਾਪਤ ਹੋਵੇਗਾ। ਸੋ ਰੋਜ਼ ਦਾ ਦਸਵੰਧ ਤਾਂ 2.5 ਘੰਟੇ ਸਾਡਾ ਬਣਦਾ ਹੀ ਹੈ, ਇਸ ਬਹਾਨੇ 2.5 ਘੰਟੇ ਮਹਾਰਾਜ ਜੀ ਦੇ ਚਰਨਾਂ ਵਿੱਚ ਬਤੀਤ ਹੁੰਦੇ ਨੇ, ਸਮੇਂ ਅਤੇ ਸਵਾਸਾਂ ਦੀਆਂ ਘੜੀਆਂ ਸਫਲੀਆਂ ਹੁੰਦੀਆਂ ਨੇ। ਸੋ ਇਸੇ ਤਰ੍ਹਾਂ ਆਪ ਜੀਆਂ ਨੇ ਹਾਜ਼ਰੀਆਂ ਭਰਦੇ ਰਹਿਣਾ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ, ਰਾਗ ਰਤਨ ਪਰਿਵਾਰ ਭਰੀਆ, ਸਬਦ ਗਾ ਬਣਿਆਈਆ, ਸਭ ਦੋਤ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭ ਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਹੈ, ਘਰ ਦਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੈਂ ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨਾਏ ਵਸਨ ਇੱਛਾ ਸਭ ਪਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਫਦੀਆ ਹੈ ਵਡਿਆਈਆ, ਕਹਿ ਨਾਨਕ ਸੁਣਹੋ ਸੰਤ ਹੋ ਸਭ ਤੋਂ ਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਭ ਤੇ ਘਰ ਸੁਭਾਗਾ, ਘਰ ਸੁਭਾਗਾ ਸਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖੋਆ ਤਿਤ ਘਰ ਅਨਹਦ ਵਾਜੇ, ਅਨਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੂਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ

ਸੰਗ ਨਿਭਾਹੀ ਤਿਨਾ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਬੋਲੋ ਜੀ

ਭਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋ ਚਾਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਇਆ ਕੀ ਰਹਿ ਨਾ ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀ, ਡੰਡੌਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਤੂੰ ਅਥਾਹ ਅਪਾਰ ਅਤਿ ਉੱਚਾ, ਕੋਈ ਅਵਰ ਨਾ ਤੇਰੀ ਭਾਤੇ। ਇਹ ਅਰਦਾਸ ਹਮਾਰੀ ਸੁਆਮੀ, ਵਿਸਰ ਨਾਹੀ ਸੁਖ ਦਾਤੇ, ਦਿਨ ਰਹਿਣ ਸਾ

ਰੋਗੀ ਵਿੱਚ ਹੋ ਮੈਂ ਕਾਰ ਕਮਾਈ ਜਿਨ ਕੀਏ ਤਿਸ ਹੈ ਨਾ ਚੇਤ ਹੈ ਬਪੁੜੇ ਹਰ ਗੁਰਮੁਖ ਸੋਝੀ ਪਾਈ ਹੋ ਮੈਂ ਰੋਗ ਸਭ ਜਗਤ ਵਿਆਪਿਆ ਤਿਨ ਕੋ ਜਨਮ ਮਰਨ ਦੁੱਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕੋ ਹੋ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ ਜਿਨ ਸਿਸ਼ਟ ਸਾਜੀ

ਸੋਰਠ ਮਹੱਲਾ ਪੰਜਵਾ ਗੋਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਓ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਨਾ ਬਿਰਥੀ ਜਾਸੀ ਅੰਧ ਕਰੇ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਬਲਾਬਲ ਮਹੱਲਾ ਪੰਜਵਾ ਤਾਤੀ ਬਾਉ ਨਾ ਲੱਗ ਗਈ ਪਾਰ ਬ੍ਰਹਮ ਸ਼ਰਨ ਆਈ ਚੌ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦੀਆ ਏਕਾ ਲਿਵਲਾਈ ਰਹਾਓ ਰਾਖ ਲੀਏ ਤਨ

ਤਹਿ ਨਿਕਟ ਨ ਜਾਇਹੁ ਦੂਤ। ਸਲੋਕ ਮਹੱਲਾ ਪੰਜਵਾ। ਮਨ ਮੈਂ ਚਿਤਵ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਕੀਰਤਨ ਸੋਹਿਲਾ ਸੋਹਿਲਾ, ਰਾਗੋੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤਕਰ ਗਾਵੋ ਸੋਹਿਲਾ, ਸਿਮਰੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਸ ਸੋਹਲੈ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੇਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੇ, ਤਿਸ ਦਾਤੇ ਕਮਣ ਸਵਾਰ। ਸੰਭਵ ਸਾਹ ਲਿਖੀਐ, ਮਿਲਕਰ ਪਾਵੋ ਤੇਲ। ਦੇਵ ਸੱਜਣ ਅਸੀਸੜੀਆ, ਜਿਉ ਹੋਵੇ ਸਾਹਿਬ ਸਿਓ ਮੇਲ। ਕਰ ਕਰ ਇਹੋ ਪਹੁੰਚਾ, ਸਦਿਰ ਨਿਤ ਪਵਨ। ਸਦਨ ਹਾਰਾ ਸਿਮਰੀਐ, ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ, ਗੁਰ ਗੁਰ ਏਕੋ ਬੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਬੜਾਈ ਤੋਏ ਰਹਾਓ। ਜਿਸਿਆਂ ਚਸਿਆਂ ਘੜੀਆਂ ਪਹਿਰਾਂ, ਥਿੱਥੀ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਬੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਰ ਰਵ ਚੰਦ ਦੀਪਕ, ਬਨੇ ਤਾਰਕਾ ਮੰਡਲ ਜਨਕ ਮੋਤੀ। ਤੂਪ ਮਨ ਆਨ ਲੋ ਪਵਨ ਚਬਰੋ ਕਰੇ, ਸਗਲ ਬਨਰਾਏ ਫੁੱਲ ਅੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਣਾ, ਤੇਰੀ ਆਰਤੀ ਅਨਹਤਾ। ਸ਼ਬਦ ਬਾਜੰਤ ਪੇਰੀ ਰਹਾਓ। ਸਹਿਸ ਤਵ ਨੈਨ ਨੈਨ ਹੈ ਤੋਹੇ ਕਹੋ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ, ਮਿਨ ਸਹਿਸ ਤਵ ਗੰਧ ਇਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ, ਲੋਭਤ ਮਨੋ ਅੰਧਨ ਮੋਹੇ ਆਹੇ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਗ ਕੋ, ਹੋਏ ਜਾਂ ਤੇਰੇ ਤੇ ਤੇਰੇ ਨਾਏ ਵਾਸਾ। ਰਾਗੋੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪਨ ਵੱਡਾ ਹੈ, ਅੰਡਾਉਤਪਨ ਵੱਡਾ ਹੈ। ਰਹਾਓ ਸਾਖਤ ਹਰਾ ਸਾਧਨਾ ਜਾਣਿਆ, ਤਿਨ ਅੰਤਰ ਹੋਮੇ ਕੰਡਾ ਹੈ। ਜਿਉਂ ਜਿਉਂ ਚੱਲੇ ਚੁਬੇ ਦੁੱਖ ਪਾਵੇ, ਜਮ ਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨ ਮਰਨ ਪਵ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਇਹਾਂ ਅਖਾੜ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਔਧ ਘਟੇ ਦਿਨ ਸਰਹਿਣਾ ਰੇ, ਮਨ ਗੁਰ ਮਿਲ ਕਾ ਸਵਾਰੇ। ਰਹਾਓ ਇਹੋ ਸੰਸਾਰ ਬਿਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ। ਇਸੇ ਜਗਾਏ ਪਿਆਵੇ ਇਹੋ ਰਸ, ਅਕਤ ਕਥਾ ਤਿਨ ਜਾਨੀ। ਜਾਕੋ ਆਏ ਸੋਹੀ ਵਿਹਾਜੋ, ਹਰ ਗੁਰ ਤੇ ਮਨੇ ਬਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ।

ਸੇਵਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਗਰੀਬਨਵਾਜ ਇਸੇ ਤਰ੍ਹਾਂ ਆਪਣੀ ਸੇਵਾ ਲੈਂਦੇ ਰਹਿਣਾ। ਕਿਰਪਾ ਕਰੋ, ਇਸ ਵਕਤ ਆਪ ਜੀ ਕੇ ਹਜ਼ੂਰ ਸੇਵਾਦਾਰ ਸੰਗਤ ਹਾਜ਼ਰ ਹੈ। ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਬਿਰਾਜਮਾਨ ਹੋ ਕੇ ਆਰਾਮ ਫੁਰਮਾਓ, ਸੇਵਕਾਂ ਨੂੰ ਖੁਸ਼ੀਆਂ ਬਖਸ਼ੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ

ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਨ ਭਾਣੇ ਕੇ ਨਾਏ ਕਰੀ, ਜੇਤੀ ਸਿਰਠ ਉਪਾਈ, ਵੇਖਾ ਵਿਨ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਨਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉਰ ਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ, ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼,

ਦਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਥ ਹੋਵੈ ਅਸਗਾਹੁ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਾਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਿ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸੱਚੇ।

ਭਾਰ ਧਵਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਇ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸੁਆਲਿਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰੀਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੂਤ ਪਲੀਤੀ

ਨਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸੋ ਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇ ਰੁੱਤੀ ਮਾਹੋ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾਉ ਜਾਣੈ ਅੱਗੈ ਗਇਆ ਨਾ ਸੋਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੁ ਨਾ ਵੀਸਰ ਹੈ ਅੰਤ ਨਾ ਸਿਫਤੀ ਕਹਿਣ ਨਾ

ਚਾਹੇ ਇਹੋ ਅੰਤ ਨਾ ਜਾਣੈ ਕੋਇ ਬਹੁਤਾ ਕਹੀਐ ਬਹੁਤਾ ਹੋਇ। ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵਡ ਉੱਚਾ ਹੋਵੈ ਕੋਇ ਤਿਸ ਉੱਚੇ ਕਉ ਜਾਣੈ ਸੋਇ। ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗਹਿ ਜੋਧ ਅਪਾਰ ਕੇਤਿਆ ਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟਹਿ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆ ਦੁਖ ਭੂਖ ਸਾਧ ਮਾਰ ਇਹ ਭੇ ਦਾਤ ਤੇਰੀ ਦਾਤਾਰ। ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇਤੀਆ ਮੋਹੇ ਖਾਏ।

ਤੇ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰਹਿ ਵਖਿਆਨ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸਰ ਆਖਹਿ ਸਿੱਧ ਆਖਹਿ ਕੇਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁਨ ਜਨ ਸੇਵ ਕੇਤੇ ਆਖਹਿ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇਹੇ ਤਾਂ ਆਖ ਨਾ ਸਕਹਿ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀ ਅਨ ਕੇਤੇ ਗਾਵਣ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵਤੇ ਆਧਾਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ

ਪੜ ਨਰ ਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਏ ਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧ ਨੂੰ ਗਾਵਹਿ ਜੋ ਤੁਧ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾ ਤੇ ਸਾਹੋ ਸਾਹਾ ਪਾ ਤੇ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਦ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ ਏ ਤੋ ਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ
तिथै सीतो सीता महिमा माहे ताके रूप ना कथने जाहे ना ओहे मरहै ना ठागे जाहे जिन कै राम वसै मन माहे तिथै भगत वसै के लो करहै आनंद सच्चा मन सोए सच खंड वसै निरंकार कर कर वेखै नदर निहाल तिथै खंड मंडल वर भंड जे को कथै ता अंत ना अंत तिथै लो लो आकार जेव जेव हुकम तिवै तिव कार वेखै विगसै कर विचार नानक कथना करड़ा सार जत पाहारा धीरज सुनियार अहरन मत वेद हथियार पौ खला अगन तप ताओ भांडा पाओ अमृत तित ढाल घड़िया शब्द सच्ची टकसाल जिन कौ नदर करम तिन कार नानक नदरी नदर निहाल सलोक पवन गुरु पाणी पिता माता धरत महत दिवस रात दुए दाई दाया खेलै सगल जगत चंगे आईया बुरे आईया वाचै धर्म हदूर करमी आपो अपनी के नेड़ै के दूर जिनी नाम त्याया गए मसकत काल नानक ते मुख उजले केती छुट्टी नाल जिनी नाम त्याया गए मसकत काल नानक ते मुख उजले केती छुट्टी नाल वाहिगुरु जी का खालसा वाहिगुरु जी की फतेह। एक ओंकार सतगुर प्रसाद श्री वाहिगुरु जी की फतह जाप श्री मुख वाक पात साहि दसवी छपै छंद त्वै प्रसाद।

ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆ ਇਹ ਵਡਿਆਈਆ ਕਹੈ ਨਾਨਕ ਸੁਨਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੈ ਨਾਨਕ ਲਿਵੈ ਬਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹੇ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ

ਆਏ ਆਵਹੁ ਸੰਤ ਪਿਆਰਿਹੁ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੀਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹਿ ਨਾਨਕ ਸੁਨਹੁ ਸੰਤਹੁ ਕਥਿਹੁ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਏਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ

ਆਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ

ਵਖਾਣਏ ਆਖਹਿ ਤਾ ਵੇਖਹਿ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੂਕਾ ਸਤ ਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸਨਾ ਬਹੁਤ ਨਾਹੀ ਬੋਲਣਾ ਖੰਨਿਆ ਹੋ ਤਿੱਖੀ ਵਾਲ ਹੁਨਿਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੈ ਤਿਵ ਚੱਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਿਵੈ ਚੱਲਹਿ ਜਿਨ੍ਹਾਂ ਮਾਰਗ ਪਾਵ ਹੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵ ਹੇ ਜਿਸਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੈ ਸੁਖ ਪਾਵ ਹੇ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵ ਹੇ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧੁਰ ਹੋ ਲਿਖਿਆ ਆਇਆ ਇਕ ਫਿਰ ਹੈ ਕਨੇਰੇ ਕਰ ਹੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਨ ਸਹਿਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਸੈ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸਬਦ ਲਾਗ ਹੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਏ ਜੀਆ ਹੋ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀਆ ਹੋ ਤਾ ਮੈਲੇ ਤਿਨੀ ਜਨਮ ਜੂਵੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹੋ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਨ ਹੈ ਨਾਹੀ ਫਿਰ ਹੈ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਵੈ ਹਾਰਿਆ ਜੀਆ ਹੋ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾ ਨਿਰਮਲ ਜੀਆ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾ ਸਨਮੁਖ ਸਿੱਖ ਕੋਈ ਜੀਆ ਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨ ਅਵਰ ਨਾ ਜਾਣੈ ਕੋਏ ਕਹਿ ਨਾਨਕ ਸੁਨਹੁ ਸੰਤਹੁ ਸੋ ਸਿੱਖ ਸਨਮੁਖ ਹੋਏ।

ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਿਹੁ ਸਾਰਿਗ ਪਾਣੀ ਕਹੈ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜਹੁ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਾ ਹਿਰ ਲਇਆ ਮਾਇਆ ਬੋਲਣ ਪੈਰ ਵਾਣੀ ਕਹਿ ਨਾਨਕ ਸਤਿਗੁਰੂ ਬਾਜਹੁ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸੇਵ ਸਕਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ

ਆਪੇ ਹੁਕਮ ਬੁਝਾਏ। ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬਾਜ ਹੋ ਤੱਤੈ ਸਾਰ ਨਾ ਜਾਣੀ। ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲਹਿ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਏ, ਜਿਸ ਨੂੰ ਅਣ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨਹੋ ਵਿਸਾਰੀਐ, ਮਨਹੋ ਕਿਉ ਵਿਸਾਰੀਐ, ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ। ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨਾ ਉਹ ਆਪਣੀ ਲਿਵ ਲਾਵੇ।

ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੁ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸਉਪੀਐ ਵਿੱਚ ਹੋ ਆਪ।

ਨਾਨਕਾ ਜਿਨ ਹਰ ਪੱਲੈ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਹੋ ਜੀ ਆਹੋ, ਲਾਹਾ ਖਟਿਹੋ ਦਿਹਾੜੀ। ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਿਹੋ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ।

ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਇਹ ਸਰਵਨ ਹੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ ਸਾਚੈ ਸੁਣਨੈ ਨੋ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਹੋ

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰ ਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਇਸੇ ਤਰ੍ਹਾਂ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ
ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

सतनाम सदा सतनाम अलत पलत म

Mm.

ぐるー。

Mm-hmm.

Guru, Va, Guru, Va, Guru.

grew, grew, grew, grew, grew.

Guru,

그리 와 그리

Ah.

Va, guru, va, guru, va, guru.

Ra, Guru, Ra, Guru, Ra, Guru, Ra.

うるわうるわうるわうるわうる。

guru ra guru ra guru ra guru ra guru ra guru ra guru ra guru.

우리를

Grrrr.

Yuri,

우리를

ਇਹੋ ਜੀਓ ਬਹੁਤੇ ਜਨ ਭਰਮਿਆ ਤਾਂ ਸਤਿਗੁਰੂ ਸ਼ਬਦ ਸੁਣਾਇਆ। ਸਤਿਗੁਰੂ ਜੀ ਵਿਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾ, ਸਤਿਗੁਰ ਮਿਲਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ, ਜਿਹਨੇ ਸੱਚੋ ਸੱਚ ਬੁਝਾਇਆ।

ਨਾਏ ਲਿਆਂਦਰ ਨਾ ਜਾਈਐ ਜੀਓ ਪਿੰਡ ਸਭ ਤਿਸਦਾ ਦੇਖ ਆਜੈ ਆਹ ਗਵਾਈਐ ਜੇ ਲੋੜ ਹੈ ਚੰਗਾ ਪੂਣਾ ਕਰ ਪੁਨੋ ਨੀਸਦਾ ਜੇ ਜਰਮਾਣਾ ਪਰ ਹਰੈ ਜਰਵੇਸ ਕਹਿੰਦੀ ਆਈਐ।

ਤਿੰਨੀ ਖਤਮ ਧਿਆਇਆ ਇਹਨਾਂ ਜਨਤਾ ਕਹਿ ਵਸ ਕਿਚ ਨਾਹੀ ਤੁਧ ਵੇਖੀ ਜਗਦ ਉਪਾਇਆ ਇੱਕ ਨਾਨੋ ਤੂੰ ਮੇਲ ਲੈ ਇੱਕ ਆਪੋ ਤੁਧ ਖਵਾਇਆ।

ਹੈ, ਐਸੀ ਕਲਾਣਾ ਖੇਡੀ ਹੈ, ਜਿੱਤ ਦਰਗਹਿ ਗਿਆ ਹਾਰੀ ਹੈ, ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀ ਹੈ ਮੋਹ।

ਸੀ ਸੋ ਸੇਵ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਨੇ ਹੋਵੇ ਪ੍ਰਮਾਣ ਤਾਂ ਖਸਮੈ ਕਾ ਮਹਿਲ ਪਾਏ ਸੀ ਖਸਮੈ

ਜਿਸ ਜੁੜੀਆਂ ਵਡਿਆਈਆਂ ਸ਼ਹਿ ਮੇਲੇ ਧਨ ਦਰੀ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ

ਜਿਸ ਨਾ ਹੀ ਸੋਚਣ ਕੱਢੀ ਹੈ। ਗੀਤਾ ਪਵਾਪਣਾ ਆਪੇ ਹੀ ਲੇਖਾ ਸੰਡੀ ਹੈ। ਜਾ ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗਰਭ ਹੰਡੀ ਹੈ।

ਜਿੱਤ ਕੀਤਾ ਪਾਈ ਆਪਣਾ ਸਾ ਘਾਲ ਬੁਰੀ ਕਿਉਂ ਘਾਲੀ ਹੈ ਮੰਦਾ ਮੁੰਨਾ ਕੀ ਚਈ ਦੇ ਲੰਮੀ ਦਰ ਨਿਹਾਲੀ ਹੈ ਜਿਉ ਸਾਹਿਬ ਲਾਲਾ ਹਾਰੀ ਹੈ ਤੇ ਵਿਆਹ ਬਸਾ ਢਾਲੀ ਹੈ ਕਿ ਚਲਾਹੇ ਉੱਪਰ ਘਾਲੀ ਹੈ।

ਨਜ਼ਰ ਨਾ ਹਿੰਦਾ ਤਾਰ ਆਪਣਾ ਨਾ ਹੁੰਦੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਤੇਰੀ ਪਨਾਹ ਖੁਦਾਈ ਤੂੰ ਬਖਸ਼ੰਦਗੀ ਸੇਖ ਫਰੀਦ ਖੈਰ ਦੀਜੈ ਬੰਦਗੀ ਬਦ ਬਖਤ ਹਮ ਚੋ ਬਖੀਲ ਗਾਫਿਲ ਬੇ ਨਜ਼ਰ ਬੇਬਾਕ ਨਾਨਕ ਬਗੋਇ ਅਧ ਜਨ ਤੁਰਾ ਤੇਰੇ ਚਾਕੁਰਾ ਪਾਖਾਕ ਸਤਨਾਮ ਸ੍ਰੀ ਵਾਹਿਗੁਰੂ ਜੀ ਸਲੋਕ ਦਸਹ ਏਕ ਨਿਹਾਰਿਆ ਸਭ ਕਛ ਦੇਵਨ ਹਾਰ ਸਾਸ ਸਾਸ ਸਿਮਰਤ ਰਹਿ ਨਾਨਕ ਦਰਸ ਆਧਾਰ ਦਸਹ ਏਕ ਨਿਹਾਰਿਆ ਸਭ ਕਛ ਦੇਵਨ ਹਾਰ ਸਾਸ ਸਾਸ ਸਿਮਰਤ ਰਹਿ ਨਾਨਕ ਦਰਸ ਆਧਾਰ ਪੌੜੀ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋਟ ਨ ਆਵਈ ਅਗਨਤ ਭਰੇ ਭੰਡਾਰ ਦੈਨ ਹਾਰ ਸਦ ਜੀਵਨ ਹਰਾ ਮਨ ਮੂਰਖ ਕਿਉ ਤਾਹੇ ਬਿਸਾਰਾ

ਬੰਦ ਪ੍ਰਭ ਕੀਤਾ ਦਰਦ ਨਿਵਾਰ ਹੈ ਜਾ ਕੇ ਆਪੇ ਨਾਨਕ ਤੇ ਗੁਰਮੁਖ ਧਰਾਪੇ ਦਰਦ ਨਿਵਾਰ ਹੈ ਜਾ ਕੇ ਆਪੇ ਨਾਨਕ ਤੇ ਗੁਰਮੁਖ ਧਰਾਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬਰੀ ਕਾਇਨਾਤ ਭਗਤ ਵਤਸਲ ਕਰੁਣਾ ਨਿਦਾਨ ਜਹਰਾ ਜਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਸਮਰੱਥ ਸਰਬ ਕਲਾ ਭਰਪੂਰ ਬਾਣੀ ਕੇ ਬੋਹਿਤ ਨਾਮ ਕੇ ਜਹਾਜ ਛਤਰ ਚਬਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਸ਼ਬਦ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਮਨੁੱਖਾ ਜ਼ਿੰਦਗੀ ਦੇ ਕੁਝ ਪਲ ਦੋਵਾਂ ਦੀ ਸਾਂਝ ਜਿਹਨੂੰ ਸਤਸੰਗਤ ਕਹੀਦਾ ਗੁਰਸੰਗਤ ਕਹੀਦਾ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਆਸਾ ਦੀ ਵਾਰ ਦੇ ਕੀਰਤਨ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਸਰਵਣ ਕੀਤੇ ਨੇ। ਸੰਪਰਦਾਇਕ ਵਿਦਵਾਨ ਆਸਾ ਦੀ ਵਾਰ ਬਾਰੇ ਇਹ ਗੱਲ ਕਹਿੰਦੇ ਨੇ ਵੀ ਜੇ ਕੋਈ ਆਸਾ ਦੀ ਵਾਰ ਦਾ ਵੀ ਨਿਤਨੇਮ ਕਰੇ ਭਾਵੇਂ ਸਰਵਣ ਕਰੇ ਉਹ 84 ਤੋਂ ਮੁਕਤ ਹੋ ਜਾਂਦਾ। ਭਾਵੇਂ ਸਾਰੀ ਬਾਣੀ ਮੁਕਤੀ ਦਾਤਾ ਹੀ ਹੈ ਪਰ ਆਸਾ ਦੀ ਵਾਰ ਦੇ ਸੰਬੰਧ ਵਿੱਚ ਇਹ ਵੱਡੇ ਮਹਾਂਪੁਰਖ ਪੁਰਾਤਨ ਵਿਦਵਾਨ ਪੁਰਸ਼ਾਂ ਦੀ ਰਹਿ ਹੈ। ਅਰ ਕਿਵੇਂ ਹੈ ਆਸਾ ਦੀ ਵਾਰ ਦੇ ਅੰਦਰ 24 ਪੌੜੀਆਂ ਨੇ, ਬਹੁਤਿਆਂ ਨੂੰ ਗਿਆਤ ਹੈ ਇਸ ਗੱਲ ਦੀ, ਤੇ 60 ਸਲੋਕ ਨੇ। ਕੁਛ ਪੌੜੀਆਂ ਨਾਲ ਦੋ ਦੋ ਸਲੋਕ ਨੇ, 48 ਤੇ ਇਸ ਤਰ੍ਹਾਂ ਹੀ ਬਣ ਜਾਂਦੇ ਨੇ, ਫਿਰ ਕੁਛ ਪੌੜੀਆਂ ਨਾਲ ਦੋ ਤੋਂ ਵੱਧ ਸਲੋਕ ਨੇ, 5-5 ਤੱਕ ਵੀ ਨੇ, 12 ਸਲੋਕ ਉਹ ਵੱਧ ਜਾਂਦੇ ਨੇ, ਕੁੱਲ 60 ਬਣ ਜਾਂਦੇ ਨੇ, ਤੇ 24 ਪੌੜੀਆਂ ਮਿਲਾ ਕੇ 84 ਗਿਣਤੀ ਇਹਨਾਂ ਦੀ ਬਣਦੀ ਹੈ। ਸੋ ਇਸ ਇਹ ਵੀ ਖਿਆਲ ਕੀਤਾ ਜਾਂਦਾ ਹੈ ਵੀ ਇਹ 84 ਕੱਟਣ ਦੇ ਸਮਰੱਥ ਬਾਣੀਏ ਜੇ ਨਿਤਨੇਮ ਕਰੀਏ। ਰਹੋ ਵਿਚਾਰ, ਸਮਾਂ ਹੋਇਆ ਪਾਵਨ ਗੁਰਬਾਣੀ ਦੀ ਵਿਚਾਰ ਦਾ। ਚੱਲਦਾ ਪ੍ਰਕਰਨ ਜਿਹੜਾ ਹੈ 52 ਅੱਖਰੀ ਤੱਤੇ ਵਾਲੀ ਲਾਈਨ ਚੱਲਦੀ ਹੈ ਜਿਹਨੂੰ ਆਪਾਂ 35 ਅੱਖਰੀ ਵੀ ਕਹਿ ਦਿੰਦੇ ਹਾਂ, ਤੇ 2 ਅੱਖਰ ਵਿਚਾਰੇ ਜਾ ਚੁੱਕੇ ਨੇ ਤੱਤਾ ਤੇ ਥੱਥਾ। ਅੱਜ ਵਾਰੀ ਹੈ ਦੱਦੇ ਦੀ। ਦੱਦੇ ਅੱਖਰ ਦੇ ਰਾਹੀਂ ਸਤਿਗੁਰੂ ਉਪਦੇਸ਼ ਬਖਸ਼ਿਸ਼ ਕਰਦੇ ਨੇ, ਹਰ ਅੱਖਰ ਰਾਹੀਂ ਇਹ ਸਮਝਾ ਰਹੇ ਨੇ ਵੀ ਇਹ ਅੱਖਰ ਇਕੱਲਾ ਹੁੰਦਿਆਂ ਵੀ ਤੈਨੂੰ ਕੁਝ ਕਹਿ ਰਿਹਾ। ਜੇ ਸ਼ਬਦ ਜੋੜ ਨਹੀਂ ਵੀ ਬਣਿਆ ਨਾ, ਇਕੱਲਾ ਅੱਖਰ ਹੀ ਹੈ ਨਾ, ਇਹਦੇ ਵਿੱਚ ਵੀ ਵੱਡੀ ਸਿੱਖਿਆ ਹੈ, ਇਹ ਵੀ ਪਰਮਾਤਮਾ ਨਾਲ ਜੋੜਦੇ ਨੇ। ਜਿਵੇਂ ਕਿਹਾ ਨਾ ਜਪਜੀ ਸਾਹਿਬ ਦੇ ਵਿੱਚ, ਅੱਖਰੀ ਨਾਭ ਅੱਖਰੀ ਸਾਲਾਹਾ ਅੱਖਰੀ ਗਿਆਨ ਗੀਤ ਗੁਣ ਗਾਹ ਅੱਖਰੀ ਲਿਖਣ ਬੋਲਣ ਬਾਣ ਅੱਖਰਾ ਸਿਰ ਸੰਜੋਗ ਵਖਾਣ। ਵੱਡੀ ਮਹਾਨਤਾ ਹੈ ਅੱਖਰਾਂ ਦੀ। ਅੱਖਰ ਮਹਿ ਤਰੇ ਭਵਨ ਪ੍ਰਭ ਧਾਰੇ, ਤਿੰਨ ਭਵਨ ਜੋ ਤਿੰਨ ਲੋਕ ਸ੍ਰਿਸ਼ਟੀ ਬੰਨੀ ਜਾਂਦੀ ਹੈ ਨਾ, ਇਹ ਵੀ ਅੱਖਰਾਂ ਦੇ ਅਧੀਨ ਹੈ। ਇਹਨਾਂ ਦਾ ਵਰਣਨ ਕੋਈ ਜ਼ਿਕਰ ਕਰਨਾ ਹੋਵੇ ਅੱਖਰਾਂ ਦੀ ਲੋੜ ਪੈਂਦੀ ਹੈ। ਕੋਈ ਵੀ ਜ਼ਬਾਨ ਤੋਂ ਸ਼ਬਦ ਬੋਲਣਾ ਅੱਖਰਾਂ ਦੀ ਬਣਤਰ ਵਿੱਚ ਬੋਲਿਆ ਜਾਂਦਾ ਹੈ। ਆਓ ਕੇਂਦਰਿਤ ਹੋਈਏ ਅੱਜ ਦੇ ਅੱਖਰ ਵੱਲ, ਦੱਦੇ ਵੱਲ। ਆਰੰਭ ਕਰਦੇ ਨੇ ਦੱਦੇ ਤੋਂ ਸ਼ਬਦ ਲੈਂਦੇ ਨੇ ਦਾਸ। ਇੱਕ ਨੌਕਰ ਹੁੰਦਾ ਹੈ,
ਇੱਕ ਦਾਸ ਜਾਂ ਗੁਲਾਮ, ਗੁਲਾਮ ਔਰ ਦਾਸ ਇੱਕੋ ਹੀ ਗੱਲ ਹੁੰਦੀ ਹੈ। ਕਿਸੇ ਸਮੇਂ ਭਾਰਤ ਦੇ ਅੰਦਰ ਇਹ ਦਾਸ ਪ੍ਰਥਾ ਬੜੇ ਜ਼ੋਰ ਤੇ ਰਹੀ ਹੈ, ਤੇ ਕਹਿ ਲਈਏ ਏਸ਼ੀਆ ਵਿੱਚ, ਅਰਬ ਕੰਟਰੀਆਂ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਗੁਲਾਮ ਰੱਖੇ ਜਾਂਦੇ ਸੀ। ਅਮੈਰੀਕਾ ਦਾ ਇਤਿਹਾਸ ਪੜ੍ਹੀਏ, ਨੌਰਥ ਅਮੈਰੀਕਾ ਦਾ, ਇਹਦੇ ਵਿੱਚ ਵੀ ਅਫਰੀਕਨ ਲੋਕਾਂ ਨੂੰ ਗੁਲਾਮ ਰੱਖਿਆ ਜਾਂਦਾ ਸੀ। ਇੱਥੋਂ ਤੱਕ ਤੁਸੀਂ ਪੜ੍ਹੋਗੇ ਜੇ ਹਿਸਟਰੀ ਨਾ, ਜੇ ਕਿਸਾਨ ਕੋਲ ਇੱਕ ਬਲਦ ਹੈ, ਦੂਜਾ ਕਿਸੇ ਕਾਰਨ ਨਹੀਂ ਹੈ, ਤਾਂ ਗੁਲਾਮ ਨੂੰ ਦੂਜੇ ਪਾਸੇ ਪੰਜਾਲੀ ਹੇਠਾਂ ਜੋੜ ਲਿਆ ਜਾਂਦਾ ਸੀ। ਐਸੀ ਦਸ਼ਾ ਗੁਲਾਮਾਂ ਦੀ ਅਮੈਰੀਕਾ ਵਿੱਚ ਵੀ ਰਹੀ ਹੈ। ਚਲੋ ਖੈਰ, ਸਮੇਂ ਦੀ ਤਰੱਕੀ ਹੈ, ਐਜੂਕੇਸ਼ਨ ਨੇ ਇਹ ਚੀਜ਼ ਨੂੰ ਖਤਮ ਕੀਤਾ, ਲਗਭਗ ਥੋੜ੍ਹਾ ਬਹੁਤਾ ਰਹਿ ਗਿਆ ਹੋਣਾ। ਇੱਕ ਦਾਸ ਹੈ, ਇੱਕ ਨੌਕਰ ਹੈ, ਦੋਵਾਂ ਵਿੱਚ ਫਰਕ ਹੈ। ਇੱਕ ਨੌਕਰ ਵੀ ਆਪਣੇ ਮਾਲਕ ਨੂੰ ਸਮਰਪਿਤ ਹੁੰਦਾ ਹੈ, ਚਾਕਰ ਲੱਗਿਆ ਚਾਕਰੀ, ਚਾਕਰ ਦੀ ਚਾਕਰੀ ਹੈ, ਪਰ ਨੌਕਰ ਵਿੱਚ ਇੱਕ ਫਰਕ ਹੈ। ਨੌਕਰ ਮਾਲਕ ਦਾ ਹੁਕਮ ਮੰਨਦਾ, ਕੰਮ ਧੰਦਾ ਕਰਦਾ ਹੈ, ਪਰ ਸਵਾਰਥ ਹੈ। ਸਵਾਰਥ ਕੀ ਹੈ? ਵੀ ਸੈਲਰੀ ਮਿਲੇਗੀ, ਕੁਛ ਮਿਲੇਗਾ ਤਾਂ ਕਰਾਂਗਾ, ਨਹੀਂ ਮਿਲੇਗਾ ਤੇ ਨਹੀਂ ਕਰਾਂਗਾ। ਪਰ ਜਿਹੜਾ ਗੁਲਾਮ ਹੈ ਉਹਦੇ ਅੰਦਰ ਕੋਈ ਸਵਾਰਥ ਨਹੀਂ ਹੈ, ਉਹ ਕੇਵਲ ਸਮਰਪਿਤ ਹੈ, ਅਧੀਨ ਹੈ, ਗੁਲਾਮ ਹੀ ਹੈ ਬਸ। ਉਹਨੂੰ ਕੁਛ ਵੀ ਮਿਲਣ ਵਾਲਾ ਨਹੀਂ, ਪਹਿਨਣ ਵਾਸਤੇ ਥੋੜ੍ਹਾ ਬਹੁਤਾ ਕੋਈ ਕੱਪੜਾ ਮਿਲ ਗਿਆ ਤੇ ਮਿਲ ਗਿਆ, ਭੋਜਨ ਜਿਹੋ ਜਿਹਾ ਮਿਲ ਗਿਆ ਸੋ ਮਿਲ ਗਿਆ। ਮਹਾਨ ਪੈਗੰਬਰ ਹੋਏ ਨੇ ਇਬਰਾਹਿਮ, ਉਹਨਾਂ ਨੇ ਮੰਡੀ ਵਿੱਚੋਂ ਇੱਕ ਗੁਲਾਮ ਖਰੀਦਿਆ, ਘਰੇ ਲਿਆਂਦਾ, ਤੇ ਹੁਣ ਉਹ ਵੀ ਅਧਿਆਤਮੀ ਪੁਰਸ਼ ਸੀ, ਚੰਗੇ ਪੁਰਸ਼ ਸੀ। ਉਹਨੂੰ ਆਪਣੇ ਗੁਲਾਮ ਨੂੰ ਕਹਿਣ ਲੱਗੇ, ਕਹਿੰਦੇ ਵੀ ਐਂ ਦੱਸ, ਤੇਰਾ ਨਾਂ ਕੀ ਹੈ, ਕਿਹੜੇ ਨਾਮ ਨਾਲ ਮੈਂ ਤੈਨੂੰ ਪੁਕਾਰਾਂ। ਉਹ ਗੁਲਾਮ ਵੀ ਪਤਾ ਨਹੀਂ ਕਿੰਨੀ ਕੁ ਵਾਹਿਗੁਰੂ ਦੀ ਕਿਰਪਾ ਵਾਲਾ ਹੋਣਾ ਹੈ, ਉਹਦਾ ਜਵਾਬ ਬੜਾ ਹੈਰਾਨ ਕੁੰਨ, ਕਹਿਣ ਲੱਗਿਆ ਮਾਲਕ, ਗੁਲਾਮ ਦਾ ਕੋਈ ਆਪਣਾ ਨਾਂ ਨਹੀਂ ਹੁੰਦਾ, ਇਹ ਤੇ ਮਾਲਕ ਦੀ ਮੌਜ ਹੈ, ਜਿਹੜੇ ਨਾਮ ਨਾਲ ਪੁਕਾਰੇ ਗੁਲਾਮ ਉਸੇ ਨਾਮ ਨੂੰ ਪ੍ਰਵਾਨ ਕਰ ਲੈਂਦਾ। ਹੱਦ ਹੋ ਗਈ ਗੁਲਾਮ ਦੀ ਅਵਸਥਾ। ਕੁਝ ਸੋਚ ਕੇ ਇਬਰਾਹਿਮ ਕਹਿਣ ਲੱਗੇ, ਕਹਿੰਦੇ ਚੱਲ ਠੀਕ ਹੈ, ਨਾਮ ਮੈਂ ਤੇਰਾ ਰੱਖ ਲੈਂਦਾ, ਮੈਂ ਚਾਹੁੰਦਾ ਵੀ ਘੱਟੋ ਘੱਟ ਤੇਰਾ ਭੋਜਨ ਜਿਹੜਾ ਹੋਵੇ ਤੇਰੀ ਪਸੰਦ ਦਾ ਹੋਵੇ, ਮੈਂ ਉਹੋ ਜਿਹਾ ਭੋਜਨ ਤੈਨੂੰ ਦਿਆਂਗਾ ਜਿਹੋ ਜਿਹਾ ਤੂੰ ਚਾਹੇਗਾ। ਗੁਲਾਮ ਨੇ ਫਿਰ ਬੜੇ ਸਹਿਜ ਵਿੱਚ ਜਵਾਬ ਦਿੱਤਾ, ਕਹਿੰਦਾ ਮਾਲਕ, ਗੁਲਾਮ ਦੀ ਭੋਜਨ ਦੀ ਵੀ ਕੋਈ ਆਪਣੀ ਇੱਛਾ ਨਹੀਂ ਹੁੰਦੀ, ਆਪਣਾ ਫੈਸਲਾ ਨਹੀਂ ਹੁੰਦਾ, ਮਾਲਕ ਤਰਸ ਕਰਕੇ ਜੋ ਦੇਵੇ ਗੁਲਾਮ ਉਹੀ ਖਾ ਲੈਂਦਾ, ਉਹਦੇ ਤੇ ਸਬਰ ਕਰ ਲੈਂਦਾ, ਰੁੱਖਾ ਮਿੱਸਾ ਦੇਵੇ, ਜੂਠਾ ਦੇਵੇ, ਜਿਹੋ ਜਿਹਾ ਵੀ ਦੇਵੇ। ਬੜੇ ਕਮਾਲ ਦੇ ਸ਼ਬਦ ਸੀ ਇਸ ਗੁਲਾਮ ਦੇ, ਕਹੀਏ ਵੀ ਦੋਨੇ ਰੂਹਾਂ ਕਿਤੇ ਨਾ ਕਿਤੇ ਪਰਮਾਤਮਾ ਦੇ ਪ੍ਰੇਮ ਵਿੱਚ ਸਨ। ਤੀਜਾ ਸਵਾਲ ਇਬਰਾਹਿਮ ਨੇ ਕੀਤਾ, ਕਹਿਣ ਲੱਗੇ, ਕਹਿੰਦੇ ਚੱਲ ਠੀਕ ਹੈ, ਭੋਜਨ ਵੀ ਤੈਨੂੰ ਦੇ ਦਿਆਂਗਾ, ਜੋ ਪਰਿਵਾਰ ਵਿੱਚ ਬਣੇਗਾ ਮਿਲੇਗਾ, ਹੁਣ ਇਹ ਦੱਸ ਵੀ ਤੂੰ ਪਹਿਨਣਾ ਕਿਹੋ ਜਿਹਾ ਪਸੰਦ ਕਰਦਾ, ਕੱਪੜਾ ਲੀੜਾ ਕਿਹੋ ਜਿਹਾ ਹੋਵੇ ਤੇਰਾ, ਕਿਉਂਕਿ ਇਹੀ ਕੁਝ ਤੇ ਤੈਨੂੰ ਦੇਣਾ, ਇਹ ਤੇ ਤੇਰੀ ਪਸੰਦ ਦਾ ਦਵਾਂ ਨਾ ਮੈਂ। ਗੁਲਾਮ ਦਾ ਫਿਰ ਉਹੀ ਜਵਾਬ ਸੀ, ਕਹਿੰਦਾ ਮਾਲਕ, ਗੁਲਾਮ ਦੀ ਪਹਿਨਣ ਦੀ ਵੀ ਕੋਈ ਆਪਣੀ ਇੱਛਾ ਨਹੀਂ, ਜੋ ਦੇਵੋਗੇ ਮੈਨੂੰ ਪ੍ਰਵਾਨ ਹੋਵੇਗਾ। ਇਹ ਸਾਖੀ ਬੜੀ ਪ੍ਰੇਰਣਾਦਾਇਕ ਹੈ। ਗੁਰਮੁਖ ਪਿਆਰਿਓ, ਆਪਾਂ ਪੰਗਤੀ ਪੜ੍ਹਦੇ ਹਾਂ, ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰੱਖ ਹੋ ਰੱਖਣ ਹਾਰ ਦਯਾਲਾ, ਨਾਨਕ ਘਰ ਕੇ ਗੋਲੇ। ਕਹਿੰਦੇ ਆ ਨਾ ਆਪਾਂ ਵੀ ਤੁਹਾਡੇ ਘਰ ਦੇ ਗੁਲਾਮ ਆ,
ਕਿਤੇ ਉਸ ਗੁਲਾਮ ਵਰਗੀ ਅਵਸਥਾ ਸਾਡੀ ਬਣ ਜਾਵੇ, ਇੱਥੇ ਆ ਕੇ ਨਾਂ ਦੀ ਗੱਲ ਛੱਡੀਏ। ਮਾਫ਼ ਕਰਨਾ, ਦੁਨੀਆਂ ਵਿੱਚ ਨਾਂ ਕਮਾਉਣ ਦੀ ਬੰਦਾ ਕੋਸ਼ਿਸ਼ ਕਰਦਾ, ਜਿਹਨੂੰ ਪਬਲਿਸਿਟੀ ਕਹਿੰਦੇ ਆ, ਪ੍ਰਸਿੱਧੀ ਕਹਿੰਦੇ ਆ। ਕਈ ਬੰਦੇ ਸੁਣੇ ਨੇ ਮੈਂ ਜ਼ਿੰਦਗੀ ਵਿੱਚ, ਤੁਸੀਂ ਵੀ ਵੇਖੇ ਸੁਣੇ ਹੋਣਗੇ। ਬਿਜ਼ਨਸਮੈਨ ਮੈਂ ਵੇਖੇ ਨੇ, ਵੱਡੇ ਬਿਜ਼ਨਸ ਕਰਨ ਵਾਲੇ, ਉਹ ਗਾਹਕ ਨੂੰ ਪ੍ਰਭਾਵਿਤ ਕਰਨ ਵਾਸਤੇ ਕਹਿ ਦਿੰਦੇ ਨੇ, ਕਹਿੰਦੇ ਅਸੀਂ ਕਮਾਈ ਨਹੀਂ ਕਰਦੇ, ਅਸੀਂ ਤਾਂ ਕੇਵਲ ਆਪਣੇ ਪ੍ਰੋਡਕਟ ਦਾ ਨਾਂ ਕਮਾ ਰਹੇ ਹਾਂ ਜਾਂ ਕੰਪਨੀ ਦਾ ਨਾਮ ਕਮਾ ਰਹੇ ਹਾਂ, ਬਸ ਨਾਂ ਹੀ ਕਾਫੀ ਹੈ। ਕੋਈ ਰਾਜਨੀਤਿਕ ਖੇਤਰ ਵਿੱਚ ਨਾਂ ਕਮਾ ਰਿਹਾ, ਪਹਿਚਾਣ ਹੋਵੇ, ਕਿਸੇ ਦਾ ਨਾਂ ਖੇਡਾਂ ਵਿੱਚ ਹੈ, ਕਿਸੇ ਦਾ ਕਿਸੇ ਹੋਰ ਖੇਤਰ ਵਿੱਚ, ਕਿਤੇ ਨਾ ਕਿਤੇ ਆਪਣੀ ਆਈਡੈਂਟੀ ਨੂੰ ਚਮਕਾਉਂਦਾ ਮਨੁੱਖ, ਨਾਂ ਰਖਾਉਂਦਾ। ਅਤੇ ਇਹ ਜਿਹੜਾ ਨਾਂ ਰਖਾਉਣਾ ਹੈ ਨਾ, ਜਿਹੜਾ ਦਾਸ ਭਾਵਨਾ ਵਿੱਚ ਆ ਗਿਆ ਅਤੇ ਗੁਰੂ ਦਰ 'ਤੇ ਆ ਗਿਆ, ਉਹਦੇ ਅੰਦਰੋਂ ਇਹ ਇੱਛਾ ਨਾਮ ਵਾਲੀ ਖਤਮ ਹੋ ਜਾਂਦੀ ਹੈ ਵੀ ਮੈਨੂੰ ਕੋਈ ਵਿਸ਼ੇਸ਼ ਤੌਰ 'ਤੇ ਜਾਣੇ, ਵਿਸ਼ੇਸ਼ ਤੌਰ 'ਤੇ ਸਨਮਾਨ ਮਿਲੇ। ਉਹ ਇੱਛਾ ਖਤਮ ਹੋ ਜਾਂਦੀ ਹੈ ਵੀ ਮੇਰੇ ਨਾਂ 'ਤੇ ਕੋਈ ਅਨਾਊਂਸਮੈਂਟ ਹੋਵੇ। ਮੈਨੂੰ ਗਿਆਨੀ ਅਰਵਿੰਦਰ ਸਿੰਘ ਦੱਸ ਰਹੇ ਸੀ, ਇਸ ਗੁਰੂ ਘਰ ਦੇ ਜੋ ਇਸ ਵੇਲੇ ਸੇਵਾਦਾਰ ਨੇ, ਮੁੱਖ ਸੇਵਾਦਾਰ ਜਿਹਨੂੰ ਪ੍ਰਧਾਨ ਕਹੀਦਾ ਹੈ, ਗਿਆਨੀ ਜੀ ਕਹਿੰਦੇ ਪ੍ਰਧਾਨ ਜੀ ਮੈਨੂੰ ਏਦਾਂ ਕਹਿ ਦਿੰਦੇ ਨੇ ਵੀ ਵੇਖੀ ਕਿਤੇ ਮੈਨੂੰ ਸਟੇਜ ਤੋਂ ਪ੍ਰਧਾਨ ਨਾ ਕਹਿ ਦੇਵੀ। ਮੈਨੂੰ ਬੜੀ ਸ਼ਰਮ ਆਉਂਦੀ ਹੈ ਜਦੋਂ ਗੁਰੂ ਕੀ ਹਜ਼ੂਰੀ ਵਿੱਚ ਕੋਈ ਪ੍ਰਧਾਨ ਕਹਿੰਦਾ। ਵਾਕਈ ਕਮਾਲ ਦੀ ਗੱਲ ਹੈ, ਨਿਮਰਤਾ ਦੀ ਗੱਲ ਹੈ। ਇਸ ਤਰ੍ਹਾਂ ਦੀ ਭਾਵਨਾ ਸਿੱਖ ਦੀ ਬਣੇ, ਗੁਲਾਮ ਦੀ ਬਣੇ, ਨਾਂ ਕਮਾਉਣ ਦੀ ਤੇ ਗੱਲ ਏ ਕੁਛ ਨਹੀਂ। ਜਪਰੀ ਸਾਹਿਬ ਵਿੱਚ ਪਾਤਸ਼ਾਹ ਕਹਿੰਦੇ ਚੰਗਾ ਨਾਂ ਰਖਾਇਕ ਹੈ। ਜਸ ਕੀਰਤ ਜਗ ਲਏ, ਕੋਈ ਬੰਦਾ ਚੰਗਾ ਨਾਂ ਰਖਾਉਂਦਾ ਹੋਵੇ, ਦੁਨੀਆਂ ਵਿੱਚ ਪ੍ਰਸਿੱਧੀ ਬਹੁਤ ਹੋਵੇ, ਦੁਨੀਆਂ ਵਡਿਆਈਆਂ ਕਰਦੀ ਹੋਵੇ, ਪਰ ਵਾਹਿਗੁਰੂ ਦੀ ਮਿਹਰ ਦੀ ਨਜ਼ਰ ਤੋਂ ਵਾਂਝਾ ਰਹਿ ਜਾਵੇ, ਕਹਿੰਦੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ। ਕਿ ਦਰਗਾਹ ਵਿੱਚ ਸੁਣਦਾ ਹੀ ਕੋਈ ਨਹੀਂ ਵੀ ਤੂੰ ਹੈ ਕੌਣ, ਕਿੱਥੋਂ ਦਾ। ਸੋ ਗੁਲਾਮ ਦੀ ਅਵਸਥਾ ਹੈ, ਦਾਸ ਦੀ ਅਵਸਥਾ ਹੈ, ਉਹ ਕੋਈ ਆਪਣਾ ਨਾਮ ਨਹੀਂ ਰਖਾਉਂਦਾ। ਜਿੰਨਾ ਕੁ ਨਾਮ ਸਤਿਗੁਰੂ ਬਖਸ਼ਦੇ ਨੇ, ਔਰ ਬਖਸ਼ ਦਿੰਦੇ ਨੇ, ਬਖਸ਼ ਦਿੱਤਾ ਨਾਮ ਮੇਰੇ ਸਤਿਗੁਰਾਂ ਨੇ ਭਗਤਾਂ ਨੂੰ, ਅੱਜ ਵੀ ਪਹਿਚਾਣ ਹੈ, ਸਦੀਆਂ ਬੀਤੀਆਂ ਜਾਣਗੀਆਂ, ਕਬੀਰ ਜੀ ਨੂੰ ਕੌਣ ਨਹੀਂ ਜਾਣੇਗਾ, ਧੰਨਾ ਜੀ ਨੂੰ ਕੌਣ ਨਹੀਂ ਜਾਣੇਗਾ, ਭਾਈ ਮਰਦਾਨਾ ਜੀ ਨੂੰ ਕੌਣ ਨਹੀਂ ਜਾਣੇਗਾ। ਨਾਂ ਇੰਨਾ ਚਮਕਦਾ। ਗੁਰੂ ਪਿਆਰਿਓ, ਸਾਰੇ ਹੀ ਗੁਰਮੁਖ ਜਨ, ਸ਼ਹੀਦ ਜਨ, ਉਹਨਾਂ ਦਾ ਨਾਮ ਸਤਿਗੁਰੂ ਪੈਦਾ ਕਰਦੇ ਨੇ, ਚਮਕਾਉਂਦੇ ਨੇ। ਆਪਣੀ ਕੋਈ ਇੱਛਾ ਨਹੀਂ, ਮਾਲਕ ਦੀ ਖੁਸ਼ੀ ਵਿੱਚ ਜਿਹੜਾ ਨਾਮ ਮਿਲ ਗਿਆ ਸੋ ਮਿਲ ਗਿਆ, ਦਾਸ ਸੰਤੁਸ਼ਟ ਹੈ। ਗੱਲ ਖਾਣ ਦੀ ਆਵੇ, ਉਹ ਵੀ ਆਪਣਾ ਫੈਸਲਾ ਨਹੀਂ, ਜਿਸ ਤਰ੍ਹਾਂ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਸਾਦੇ ਭੋਜਨ 'ਤੇ ਸੰਤੁਸ਼ਟੀ ਹੈ। ਅਤੇ ਗੁਰਮੁਖੋ, ਗੱਲ ਪਹਿਨਣ ਦੀ ਆਵੇ, ਪਹਿਨਣ ਵਿੱਚ ਵੀ ਸਾਦਗੀ। ਇਹ ਨਹੀਂ ਵੀ ਮੇਰਾ ਪਹਿਰਾਵਾ ਦੇਖ ਕੇ ਦੁਨੀਆ ਮੇਰੇ ਵੱਲ ਅਟਰੈਕਟ ਹੋਵੇ, ਇਹ ਨਹੀਂ ਕਿ ਮੈਂ ਜਦੋਂ ਭੀੜ ਵਿੱਚ ਜਾਵਾਂ, ਇਕੱਠ ਵਿੱਚ ਜਾਵਾਂ, ਦੁਨੀਆ ਵਿਸ਼ੇਸ਼ ਤੌਰ 'ਤੇ ਮੇਰੇ ਵੱਲ ਵੇਖੇ, ਨਹੀਂ। ਬਸ ਸਾਦਾ ਪਹਿਰਾਵਾ, ਇਹ ਦਾਸ ਦੀ ਅਵਸਥਾ ਹੈ। ਅੱਜ ਸਤਿਗੁਰੂ ਕਹਿੰਦੇ ਜਿਹੜੇ ਦਾਸ ਅਵਸਥਾ ਵਿੱਚ ਚਲੇ ਗਏ, ਐਸੀ ਭਾਵਨਾ ਵਿੱਚ ਚਲੇ ਗਏ, ਜਿਨ੍ਹਾਂ ਨੂੰ ਇੱਛਾ ਹੀ ਕੋਈ ਨਹੀਂ ਰਹੀ, ਫਿਰ ਕਹਿੰਦੇ ਆ ਨਾ ਨਾਂ ਦੀ, ਨਾ ਖਾਣ ਦੀ, ਨਾ ਪਹਿਨਣ ਦੀ, ਤੇ ਉਹਨਾਂ ਦੀ ਅਵਸਥਾ ਫਿਰ ਅੱਗੇ ਕੀ ਸੋਚਦੇ ਨੇ ਉਹ, ਇਹ ਗੱਲ ਆਖਦੇ ਨੇ, ਕਹਿੰਦੇ ਦਾਸਹ ਏਕ ਨਿਹਾਰਿਆ। ਨਿਹਾਰਨਾ ਹੁੰਦਾ ਵੇਖਣਾ, ਇੱਕ ਹੁੰਦਾ ਸੁਭਾਵਕ ਵੇਖਣਾ। ਆਪਾਂ ਬਾਜ਼ਾਰ 'ਚ ਤੁਰੇ ਜਾਂਦੇ ਹਾਂ, ਰਸਤਿਆਂ 'ਤੇ ਤੁਰਦੇ ਹਾਂ, ਮੌਲ ਵਿੱਚ ਜਾ ਰਹੇ ਹਾਂ, ਦੇਖ ਤਾਂ ਰਹੇ ਹਾਂ, ਪਰ ਉਹ ਸੁਭਾਵਕ ਨਜ਼ਰ ਹੈ, ਵਿਸ਼ੇਸ਼ ਨਜ਼ਰ ਨਹੀਂ ਹੁੰਦੀ, ਕੌਣ ਆ ਰਿਹਾ ਕੌਣ ਜਾ ਰਿਹਾ ਬਹੁਤਾ ਧਿਆਨ ਨਹੀਂ ਹੁੰਦਾ, ਇਹ ਵੇਖਣਾ ਹੈ। ਇੱਕ ਹੁੰਦਾ ਨਿਹਾਰਨਾ, ਨਿਹਾਰਨਾ ਹੁੰਦਾ ਚੰਗੀ ਤਰ੍ਹਾਂ ਵੇਖਣਾ, ਪਹਿਚਾਨਣ ਦੀ ਕੋਸ਼ਿਸ਼ ਕਰਨੀ। ਕਈ ਵਾਰੀ ਜਾਣਿਆ ਪਹਿਚਾਣਿਆ ਚਿਹਰਾ ਲੱਗਦਾ ਵੀ ਦੇਖਿਆ ਕਿਤੇ, ਮਿਲਿਆ ਹੋਵੇਗਾ ਕਿਤੇ, ਧਿਆਨ ਦਿੱਤਾ ਨਾ ਉਹਦੇ ਵੱਲ ਵਿਸ਼ੇਸ਼, ਚੰਗੀ ਤਰ੍ਹਾਂ ਪਰਖ ਕੇ ਵੇਖਿਆ, ਇਹਨੂੰ ਕਹਿੰਦੇ ਨੇ ਨਿਹਾਰਨਾ। ਦਾਸਾਂ ਨੇ, ਰੱਬ ਦੇ ਪਿਆਰਿਆਂ ਨੇ, ਦਾਸ ਅਵਸਥਾ ਵਿੱਚ ਜਾਣ ਵਾਲਿਆਂ ਨੇ, ਏਕ ਨਿਹਾਰਿਆ, ਚੰਗੀ ਤਰ੍ਹਾਂ ਵੇਖਿਆ ਕਿਹਦੇ ਵੱਲ, ਇੱਕ ਵਾਹਿਗੁਰੂ ਵੱਲ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਰ ਵੇਖਿਆ ਕਿਵੇਂ,
ਉਹਨਾਂ ਨੇ ਵੇਖੇ ਤਾਂ ਇਹੀ ਜੀਵ ਨੇ, ਇਹੀ ਸੰਸਾਰ ਹੈ, ਇਹੀ ਵਸਤੂਆਂ ਵੇਖੀਆਂ ਨੇ ਨਾ, ਪਰ ਇਹ ਵਸਤੂ ਦੇ ਪਿੱਛੇ ਉਹਦੀ ਸ਼ਕਤੀ ਨੂੰ, ਉਹਦੀ ਕਲਾ ਨੂੰ ਵੇਖਿਆ। ਧੰਨ ਕਲਗੀਧਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਬਚਿੱਤਰ ਨਾਟਕ ਦੇ ਅੰਦਰ ਇੱਕ ਬੜੀ ਕਮਾਲ ਦੀ ਗੱਲ ਕਹਿੰਦੇ ਨੇ, ਦਸਮ ਬਾਣੀ ਅਸੀਂ ਪੜ੍ਹਦੇ ਨਹੀਂ, ਬਹੁਤੇ ਤਾਂ ਸਾਡੇ ਭਰਾ ਇਤਰਾਜ ਹੀ ਕਰੀ ਜਾਂਦੇ ਨੇ ਵੀ ਇਹ ਪੜ੍ਹਨੀ ਹੋਣੀ ਚਾਹੀਦੀ ਹੈ, ਗੁਰੂ ਕੀ ਬਾਣੀ ਨਹੀਂ। ਪਰ ਸੁਣਿਓ ਕਿੱਡੀ ਵੱਡੀ ਗੱਲ ਮਹਾਰਾਜ ਕਹਿੰਦੇ ਨੇ, ਇੱਕ ਫੁੱਲ ਤੇ ਨਜ਼ਰ ਪੈਂਦੀ ਹੈ, ਫੁੱਲ ਦੀ ਸੁੰਦਰਤਾ ਵੱਲ ਵੇਖ ਕੇ ਇਹ ਨਹੀਂ ਕਹਿੰਦੇ ਵੀ ਇਹਦੇ ਕਿੰਨੇ ਸੋਹਣੇ ਰੰਗ ਨੇ, ਨਹੀਂ ਕਹਿੰਦੇ ਵੀ ਇਹਦੇ ਵਿੱਚੋਂ ਸੁਗੰਧੀ ਬੜੀ ਸੋਹਣੀ ਆਉਂਦੀ ਹੈ, ਇਸ ਤੋਂ ਵੀ ਬਹੁਤ ਉੱਚਾ ਵਿਜ਼ਨ, ਬਹੁਤ ਵੱਡਾ ਨਜ਼ਰੀਆ, ਵਿਸ਼ਾਲ ਨਜ਼ਰੀਆ। ਕੀ ਕਹਿੰਦੇ ਨੇ, ਕਹਿੰਦੇ ਵਾਹਿਗੁਰੂ ਜੀ ਆ ਵੇਖ ਤੂੰ ਕਿੰਨਾ ਸੋਹਣਾ ਫੁੱਲ ਬਣ ਕੇ ਖਿੜਿਆ ਹੋਇਆ, ਫੁੱਲ ਵਿੱਚੋਂ ਵਾਹਿਗੁਰੂ ਨੂੰ ਨਿਹਾਰਿਆ। ਇਹ ਤੇ ਚਲੋ ਸਤਿਗੁਰੂ ਦੀ ਗੱਲ ਹੈ। ਡਾਕਟਰ ਭਾਈ ਵੀਰ ਸਿੰਘ ਬੜੇ ਮਹਾਨ ਕਵੀ ਹੋਏ ਨੇ, ਔਰ ਕੁਦਰਤ ਨਾਲ ਬੜੇ ਪਿਆਰ ਦੀਆਂ ਕਵਿਤਾਵਾਂ ਉਹਨਾਂ ਨੇ ਲਿਖੀਆਂ ਨੇ। ਅੰਮ੍ਰਿਤਸਰ ਸਾਹਿਬ ਵਿਖੇ ਅੱਜ ਵੀ ਭਾਈ ਵੀਰ ਸਿੰਘ ਦੀ ਬਗੀਚੀ ਦੇ ਨਾਂ ਤੇ ਅਸਥਾਨ ਹੈ। ਅੱਜ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜੋ ਫੁੱਲ ਪਹੁੰਚਦੇ ਨੇ ਉਹਨਾਂ ਦੀ ਬਗੀਚੀ ਵਿੱਚੋਂ ਆਉਂਦੇ ਨੇ। ਇੱਕ ਦਿਨ ਕਿਤੇ ਨਾ ਬੜੇ ਮਸਤ ਮਸਤੀ ਵਿੱਚ, ਅੰਦਾਜ਼ ਵਿੱਚ ਸਨ, ਪ੍ਰੇਮ ਵਿੱਚ ਭੇਜੇ ਹੋਏ ਸਨ। ਹੁਣ ਸੰਗਤਾਂ ਉਹਨਾਂ ਨੂੰ ਪ੍ਰੇਮੀ ਮਿਲਣ ਆਉਂਦੀ ਸੀ, ਬਗੀਚੀ ਵਿੱਚ ਘੁੰਮ ਰਹੇ ਸੀ, ਉੱਥੇ ਹੀ ਕੋਈ ਆ ਕੇ ਫਤਿਹ ਬੁਲਾਵੇ, ਇੱਕ ਫੁੱਲ ਵੱਲ ਇਸ਼ਾਰਾ ਕਰਕੇ ਕਹਿਣ ਵੀ ਆ ਵੇਖ ਕੀ ਹੈ। ਕੋਈ ਕਹਿ ਦੇ ਜੀ ਬੜਾ ਸੋਹਣਾ ਫੁੱਲ ਹੈ, ਦੂਜੇ ਨੂੰ ਪੁੱਛਣਾ ਉਹਨੇ ਕੋਈ ਹੋਰ ਸਿਫਤ ਕਰ ਦੇਣੀ, ਕਿਸੇ ਨੇ ਕਹਿਣਾ ਸੁਗੰਧੀ ਬੜੀ ਸੋਹਣੀ ਹੈ। ਕਾਫੀ ਦੇਰ ਪੁੱਛਦੇ ਰਹੇ, ਜਿਹੜੇ ਨਿਕਟ ਵਰਤੀ ਸੀ ਨਾ ਉਹ ਕਹਿਣ ਲੱਗੇ, ਕਹਿੰਦੇ ਭਾਈ ਸਾਹਿਬ ਜੀ ਵੀ ਗੱਲ ਕੀ ਹੈ, ਸਾਨੂੰ ਵੀ ਨਹੀਂ ਸਮਝ ਆ ਰਹੀ, ਅੱਜ ਤੁਸੀਂ ਇਸ ਫੁੱਲ ਦੀ ਗੱਲ ਬਾਰ ਬਾਰ ਕਰ ਰਹੇ ਹੋ, ਹਰੇਕ ਨੂੰ ਪੁੱਛ ਰਹੇ ਹੋ। ਉਹ ਕਹਿੰਦੇ ਪਿਆਰਿਓ, ਅੱਜ ਇਹ ਫੁੱਲ ਮੈਨੂੰ ਫੁੱਲ ਨਹੀਂ ਦਿਸਦਾ, ਇਹਦੇ ਵਿੱਚੋਂ ਮੈਨੂੰ ਰੱਬ ਦੇ ਦੀਦਾਰ ਹੋ ਰਹੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਜ਼ਰੀਆ, ਵਿਜ਼ਨ। ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ, ਮੇਰੇ ਵਾਹਿਗੁਰੂ ਜੀ ਤੂੰ ਕਿੰਨਾ ਸੋਹਣਾ ਫੁੱਲ ਬਣ ਕੇ ਖਿੜਿਆ ਹੋਇਆ। ਅਗਲੀ ਗੱਲ ਨਾਲ ਹੀ ਕਹਿੰਦੇ ਨੇ, ਉਸੇ ਫੁੱਲ ਵਿੱਚ ਉਹਦੀ ਨਾਭ ਦੇ ਵਿੱਚ ਇੱਕ ਭੌਰਾ ਬੈਠਾ ਦੇਖਿਆ, ਅਕਸਰ ਬਹਿੰਦੇ ਨੇ ਭੌਰੇ ਫੁੱਲਾਂ ਦੇ। ਫਿਰ ਭੌਰੇ ਨੂੰ ਵੇਖ ਕੇ ਕਹਿੰਦੇ ਨੇ, ਵਾਹਿਗੁਰੂ ਜੀ ਤੂੰ ਭੌਰਾ ਬਣ ਕੇ ਇਸੇ ਫੁੱਲ ਦੀ ਸੁਗੰਧੀ ਵਿੱਚ ਆਪ ਵੀ ਲੁਭਾਏ ਮਾਨ ਹੋ ਰਿਹਾ, ਵਿੱਚ ਹੀ ਮਿਕਸ ਹੋਈ ਜਾ ਰਿਹਾ। ਮੈਂ ਉਹਨਾਂ ਦੀਆਂ ਪੰਕਤੀਆਂ ਤੁਹਾਡੇ ਸਾਹਮਣੇ ਰੱਖਦਿਆਂ, ਕਿਤੇ ਭੁਲੇਖਾ ਨਾ ਰਹਿ ਜਾਵੇ। ਕਹਿੰਦੇ ਕਹੂੰ ਫੁੱਲ ਹੋਵੇ ਕਹਿ,

ਸੋ ਦਸਹ ਏਕ ਨਿਹਾਰਿਆ, ਰੱਬ ਦੇ ਪਿਆਰਿਆਂ ਨੇ ਸੰਸਾਰ ਨਹੀਂ ਵੇਖਿਆ, ਸੰਸਾਰ ਵਿੱਚ ਨੀਝ ਲਾ ਕੇ ਵੇਖਿਆ, ਸੰਸਾਰ ਵਿੱਚੋਂ ਨਿਰੰਕਾਰ ਵੇਖਿਆ, ਉਹਦੇ ਦੀਦਾਰ ਕੀਤੇ ਤੇ ਕੀ ਉਹਦਾ ਪੱਖ ਵੇਖਿਆ। ਅੱਜ ਦੱਦੇ ਅੱਖਰ ਰਾਹੀਂ ਕਹਿੰਦੇ ਸਭ ਕਛ ਦੇਵਨ ਹਾਰ, ਵਾਹਿਗੁਰੂ ਸਭ ਕੁਛ ਦੇਣ ਵਾਲਾ ਹੈ, ਪਦਾਰਥੀ ਸੁੱਖ ਵੀ ਦੇਣ ਵਾਲਾ ਹੈ, ਉਹ ਆਤਮਕ ਆਨੰਦ ਵੀ ਦੇਣ ਵਾਲਾ, ਸੁਰਤ ਟਿਕਾਉਣ ਵਾਲਾ ਵੀ ਹੈ। ਹੁਣ ਦੁਨੀਆਂ ਦੇ ਵਿੱਚ ਕੋਈ ਦਾਤਾ ਹੋਵੇ ਨਾ, ਦਾਨੀ ਬੰਦਾ ਹੋਵੇ, ਦੁਨੀਆਂ ਸਿਫਤਾਂ ਕਰਦੀ ਹੈ ਕਿਉਂਕਿ ਉਹਦੇ ਕੋਲੋਂ ਲੋੜਾਂ ਪੂਰੀਆਂ ਹੁੰਦੀਆਂ ਨੇ, ਤੇ ਬੰਦੇ ਦੀ ਵਡਿਆਈ ਮਨਮੁਖ ਬਿਰਤੀ ਹੈ। ਸਤਿਗੁਰੂ ਕਹਿੰਦੇ ਸਤਿਗੁਰ ਪੁਰਖ ਨੂੰ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਮਨਮੁਖ ਬਿਰਤੀ ਵਾਲਾ ਇਨਸਾਨ ਬੰਦੇ ਦਾ ਅੱਗੇ ਬੰਦਾ ਬਣਦਾ, ਬੰਦੇ ਦਾ ਸੇਵਾਦਾਰ ਬਣਦਾ, ਬੰਦੇ ਦਾ ਗੁਲਾਮ ਬਣਦਾ। ਪਰ ਜਿਹੜਾ ਗੁਰਮੁਖ ਹੈ ਉਹ ਬੰਦੇ ਵੱਲ ਨਹੀਂ ਵੇਖਦਾ, ਜੇ ਬੰਦੇ ਵਿੱਚ ਕੋਈ ਗੁਣ ਵੀ ਹੈ ਨਾ, ਉਹਦੇ ਵੱਲ ਵੇਖ ਕੇ ਵੀ ਮਹਿਸੂਸ ਕਰਦਾ ਵੀ ਵਾਹਿਗੁਰੂ ਨੇ ਇਹਦੇ ਤੇ ਕਿਰਪਾ ਕੀਤੀ ਹੋਈ ਹੈ, ਵਾਹਿਗੁਰੂ ਨੇ ਇਹਨੂੰ ਆਹ ਦਾਤ ਬਖਸ਼ੀ ਹੋਈ ਹੈ, ਇਹਦਾ ਸੁਭਾਅ ਚੰਗਾ ਬਖਸ਼ਿਆ ਹੋਇਆ, ਇਹਨੂੰ ਗੁਣ ਬਖਸ਼ੇ ਹੋਏ ਨੇ, ਇਹਨੂੰ ਸੁੰਦਰਤਾ ਵਾਹਿਗੁਰੂ ਨੇ ਦਿੱਤੀ ਹੋਈ ਹੈ। ਮਤਲਬ ਹਰ ਚੀਜ਼ ਦੇ ਪਿੱਛੇ ਦਸਹ ਏਕ ਨਿਹਾਰਿਆ, ਦੇਣ ਵਾਲਾ ਕੇਵਲ ਵਾਹਿਗੁਰੂ ਹੈ। ਸਵਈਏ ਪੜ੍ਹਦੇ ਹਾਂ, ਉਹਦੇ ਵਿੱਚ ਸੂਰਮਿਆਂ ਦੀ ਸਿਫਤ ਮੇਰੇ ਪਾਤਸ਼ਾਹ ਨੇ ਨਿਤਨੇਮ ਦੇ ਸਵਈਆਂ ਵਿੱਚ ਕੀਤੀ ਹੈ। ਬੀਰ ਪਾਰ ਵੱਡੇ ਬਰਿਆਰ, ਅਬਚਾਰ ਹੈ ਸਾਰ ਕੀ ਧਾਰ ਪਛਈਆ, ਤੋਰਤ ਦੇਸ ਮਲਿੰਦ ਮਵਾਸਨ। ਮੈਂ ਥੋੜ੍ਹੇ ਅਰਥੀ ਕਰਦੇ ਹਾਂ, ਗੱਲ ਸਮਝ ਆ ਜਾਵੇਗੀ। ਵੱਡੇ ਵੱਡੇ ਬਰਿਆੜ ਸੂਰਮੇ, ਬੀਰ ਪਾਰ ਵੱਡੇ ਬਰਿਆਰ, ਅਬਚਾਰ ਹੈ ਬਿਨਾਂ ਵਿਚਾਰਿਆ, ਸਾਰ ਕੀ ਧਾਰ ਪਛਈਆ, ਤਿੱਖੇ ਸ਼ਸਤਰਾਂ ਦੀ ਧਾਰ ਆਪਣੇ ਸਰੀਰ ਤੇ ਸਹਿਣ ਵਾਲੇ, ਬਿਨਾਂ ਕੋਈ ਬੁਲਟ ਪਰੂਫ ਪਹਿਨੇ, ਬਿਨਾਂ ਕੋਈ ਢਾਲ ਹੱਥ ਵਿੱਚ ਲਏ ਦੁਸ਼ਮਣ ਦੇ ਸਾਹਮਣੇ ਆ ਜਾਣ ਵਾਲੇ, ਇਹੋ ਜਿਹੇ ਸੂਰਮੇ। ਤੋਰਤ ਦੇਸ ਮਲਿੰਦ ਮਵਾਸਨ, ਦੇਸ਼ਾਂ ਦੀਆਂ ਹੱਦਾਂ ਤੋੜ ਦੇਣ ਵਾਲੇ ਫਤਿਹ ਕਰਕੇ। ਮਵਾਸਨ ਹੁੰਦਾ ਧੌਣ, ਧੌਣ ਫੜ ਕੇ ਜਿਵੇਂ ਕੁੱਕੜ ਦੀ ਧੌਣ ਕੋਈ ਮਰੋੜ ਦੇਵੇ, ਏਦਾਂ ਦੁਸ਼ਮਣ ਦੀਆਂ ਧੌਣਾਂ ਮਰੋੜਨ ਵਾਲੇ। ਤੋਰਤ ਦੇਸ ਮਲਿੰਦ ਵਾਸਨ, ਮਾਤੀ ਗਜਾਨ ਕੇ ਮਾਨ ਮਲਈਆ, ਮਸਤ ਹਾਥੀਆਂ ਦਾ ਹੰਕਾਰ ਵੀ ਤਹਿਸ਼ ਨਹਿਸ਼ ਕਰਨ ਵਾਲੇ। ਉਹ ਵਡਿਆਈਆਂ ਕਰਕੇ ਆਖਰ ਵਿੱਚ ਆਖਿਆ, ਇਹ ਦੋ ਤਿੰਨ ਸਵਈਆਂ ਵਿੱਚ ਇਹ ਜ਼ਿਕਰ ਹੈ, ਫਿਰ ਆਖਰ ਵਿੱਚ ਇਹੀ ਗੱਲ ਕਹੀ ਵੀ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ ਸੋ ਏਕ ਦਵਈਆ। ਕਿਸੇ ਨੂੰ ਸਰੀਰਕ ਤਾਕਤ ਬਖਸ਼ੀ ਹੈ, ਗੁਣ ਬਖਸ਼ੇ ਨੇ, ਕਿਸੇ ਨੂੰ ਕੁਝ ਬਖਸ਼ਿਆ, ਪਰ ਸਾਰਿਆਂ ਦਾ ਦਾਤਾ ਇੱਕ ਵਾਹਿਗੁਰੂ ਹੈ, ਏਕ ਦਵਈਆ ਹੈ, ਇੱਕੋ ਹੀ ਦਿੰਦਾ ਹੈ। ਇਹ ਗੱਲ ਵਿਰਲਿਆਂ ਨੂੰ ਸਮਝ ਆਉਂਦੀ ਹੈ। ਇੱਕ ਸਵਈਏ ਵਿੱਚ, ਅਕਾਲ ਉਸਤ ਦੇ ਵਿੱਚੋਂ ਹੀ ਨੇ ਇਹ ਵੀ ਸਵਈਏ, ਕਹਿੰਦੇ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ, ਗਨੀਮਨ ਗਾਰੈ ਪਛ ਪਸ਼ੂ ਨਗਨਾਗ ਨਰਾਦ, ਸਰਬ ਸਮੈ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲਕੇ ਨਹੀਂ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨ ਹਾਰੈ। ਵਿਆਖਿਆ ਬਿਨਾਂ ਕਈ ਵਾਰੀ ਗੱਲ ਸਮਝ ਨਹੀਂ ਆਉਂਦੀ। ਉਹ ਵਾਹਿਗੁਰੂ ਸਾਰਿਆਂ ਦੀ ਪ੍ਰਤਪਾਲਣਾ ਕਰਦਾ, ਰੋਜੀ ਸਾਰਿਆਂ ਨੂੰ ਦਿੰਦਾ, ਰੋਖ ਰੂਹਾਨ ਕੀ ਰੋਜੀ ਨਾ ਟਾਰ, ਰੁੱਖਾਂ ਦੀ, ਰੂਹਾਂ ਦੀ, ਜਿਹੜੀਆਂ ਪ੍ਰੇਤ ਰੂਹਾਂ ਭਟਕਦੀਆਂ ਰੂਹਾਂ ਨੇ ਉਹਨਾਂ ਨੂੰ ਵੀ ਰੋਜੀ ਦੇਣ ਵਾਲਾ। ਆਖਿਰ ਵਿੱਚ ਆਖਿਆ ਨਾ, ਦੋਖਨ ਦੇਖਤ ਹੈ, ਇਹ ਨਹੀਂ ਵੀ ਉਹਨੂੰ ਦੋਸ਼ਾਂ ਦਾ ਪਤਾ ਨਹੀਂ ਵੀ ਇਹ ਬੰਦਾ ਪਾਪੀ ਹੈ, ਪਤਾ ਹੈ ਇਹ ਬੰਦਾ ਨੀਚ ਹੈ ਭਾਮਰ ਹੈ, ਪਤਾ ਹੈ ਉਹਨੂੰ ਇਹ ਜੀਵ ਵਿੱਚ ਆ ਔਗਣ ਹੈ, ਪਤਾ ਹੈ ਉਹਨੂੰ, ਪਰ ਔਗਣ ਵੇਖਦਿਆਂ ਹੋਇਆਂ ਵੀ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ, ਦਿੰਦਿਆਂ ਨਹੀਂ ਥੱਕਦਾ, ਭੁੱਖਾ ਤੇ ਪਾਪੀਆਂ ਨੂੰ ਵੀ ਨਹੀਂ ਰਹਿਣ ਦਿੰਦਾ, ਐਸਾ ਸੁਭਾਅ ਉਸ ਦਾਤੇ ਵਾਹਿਗੁਰੂ ਦਾ। ਦਸਹ ਏਕ ਨਿਹਾਰਿਆ, ਸਭ ਕੁਛ ਦੇਵਨ ਹਾਰ, ਅੱਗੇ ਕੀ ਆਖਦੇ ਨੇ, ਕਹਿੰਦੇ ਸਾਸ ਸਾਸ ਸਿਮਰਤ ਰਹਿ ਹੈ ਨਾਨਕ ਦਰਸ ਆਧਾਰ। ਜਿਹੜੇ ਦਾਸ ਨੇ, ਸੇਵਕ ਨੇ ਨਾ,
ਉਹ ਫਿਰ ਇਹ ਗੁਣ ਨੂੰ ਲੈ ਕੇ ਉਹਦੇ ਦਾਤੇ ਪੁਣੇ ਨੂੰ ਲੈ ਕੇ ਉਹਦੇ ਪਰ ਉਪਕਾਰਾਂ ਨੂੰ ਲੈ ਕੇ ਸਵਾਸ ਸਵਾਸ ਯਾਦ ਰੱਖਦੇ ਨੇ। ਕੋਈ ਸਵਾਸ ਖਾਲੀ ਨਹੀਂ ਜਾਣ ਦਿੰਦੇ, ਹਰ ਸਵਾਸ ਦੇ ਨਾਲ ਵਾਹਿਗੁਰੂ ਯਾਦ ਹੈ, ਦਮ ਦਮ ਸਦਾ ਸੰਭਾਲਦਾ, ਐਸੀ ਅਵਸਥਾ ਵਿੱਚ ਚਲੇ ਜਾਂਦੇ ਨੇ। ਇਹਦੇ ਪਿੱਛੇ ਤਰਕ ਹੈ, ਲੌਜਿਕ ਹੈ ਜਾਂ ਲੋੜ ਹੈ? ਉਹ ਕਹਿੰਦੇ ਦਰਸ ਆਧਾਰ, ਦਰਸ਼ਨਾਂ ਦਾ ਆਸਰਾ। ਦੱਸ ਹੈ ਇੱਕ ਨਿਹਾਰਿਆ, ਪਹਿਲਾਂ ਆਪਾਂ ਵਿਚਾਰ ਕਰ ਚੁੱਕੇ, ਉਹ ਜਿਹੜੇ ਦਰਸ਼ਨ ਹੋ ਰਹੇ ਨੇ ਸ੍ਰਿਸ਼ਟੀ ਦੇ ਵਿੱਚੋਂ ਨਾ, ਉਹਦੀ ਜੋਤ ਦੇ, ਉਹਦੇ ਆਸਰੇ ਹੀ ਉਹਨਾਂ ਦਾ ਜੀਵਨ ਚੱਲ ਪਿਆ, ਸਿਮਰਨ ਚੱਲ ਪਿਆ ਹੈ। ਪੌੜੀ ਦੱਦਾ ਦਾਤਾ ਏਕੋ ਹੈ, ਸਭ ਕੋ ਦੇਵਨਹਾਰ। ਇੱਕ ਵਾਹਿਗੁਰੂ ਦਾਤਾ ਹੈ ਜਿਹੜਾ ਸਾਰਿਆਂ ਨੂੰ ਦਿੰਦਾ ਹੈ। ਗੁਰੂ ਪਿਆਰਿਓ, ਸਨਾਤਨੀ ਮਤ ਦਾ ਜੋ ਸਿਧਾਂਤ ਹੈ, ਬਹੁਤ ਗ੍ਰੰਥ ਨੇ, ਪਹਿਲਾਂ ਤਾਂ ਚਲੋ ਚਾਰ ਵੇਦ, ਛੇ ਸ਼ਸਤਰ, 18 ਪੁਰਾਣ, 27 ਸਿਮਰਤੀਆਂ, ਉਪਨਿਸ਼ਦ, ਫਿਰ ਹਿਸਟਰੀ ਦੇ ਗ੍ਰੰਥ ਕਹਿ ਲਓ ਰਮਾਇਣ ਅਤੇ ਮਹਾਂਭਾਰਤ। ਛੇ ਸ਼ਸਤਰਾਂ ਨੂੰ ਪੜ੍ਹੀਏ ਨਾ, ਵਿਰੋਧਾਭਾਸ ਨਜ਼ਰ ਆਉਂਦਾ ਹੈ। ਇੱਕ ਸ਼ਸਤਰ ਕੁਛ ਹੋਰ ਕਹਿੰਦਾ, ਦੂਜਾ ਉਹਦੇ ਨਾਲ ਕੁਝ ਵੱਖ ਕਹਿ ਦਿੰਦਾ, ਕਿਤੇ ਨਾ ਕਿਤੇ ਆਪਸੀ ਗੱਲ ਕੱਟੀ ਜਾਂਦੀ ਹੈ ਥੋੜ੍ਹੀ ਬਹੁਤੀ। ਸੋ ਅਲੱਗ ਅਲੱਗ ਗ੍ਰੰਥਾਂ ਦੇ ਰਾਹੀਂ ਜਾਂ ਅਲੱਗ ਅਲੱਗ ਤਰ੍ਹਾਂ ਦੇ ਮਤ ਦੇ ਰਾਹੀਂ ਨਾ, ਅਲੱਗ ਅਲੱਗ ਦੇਵਤੇ ਸਿਰਜੇ ਹੋਏ ਨੇ। ਔਰ ਕੋਈ ਦੇਵਤਾ ਕੀ ਦਿੰਦਾ? ਹੁਣ ਬ੍ਰਹਮਾ ਨੂੰ ਜਨਮਦਾਤਾ ਮੰਨਿਆ, ਵੀ ਜਨਮ ਦੇਣ ਵਾਲਾ ਹੈ। ਵਿਸ਼ਨੂੰ ਨੂੰ ਭੋਜਨ ਦਾ ਜਾਣੀ ਪ੍ਰਤਪਾਲਣਾ ਦਾ ਦੇਵਤਾ ਮੰਨ ਲਿਆ, ਵੀ ਇਹ ਰੋਜੀ ਰੋਟੀ ਇਹ ਦਿੰਦਾ। ਤੇ ਸ਼ਿਵਜੀ ਨੂੰ ਭੋਲੇ ਸ਼ੰਕਰ ਨੂੰ ਮੌਤ ਦਾ ਦੇਵਤਾ ਮੰਨ ਲਿਆ, ਵੀ ਮੌਤ ਇਹ ਦਿੰਦਾ। ਐਸੇ ਤਰ੍ਹਾਂ ਅਲੱਗ ਅਲੱਗ ਰੂਪਾਂ ਦੇ ਵਿੱਚ ਦਾਤੇ ਮੰਨ ਲਏ ਜਾਂਦੇ ਨੇ, ਵੀ ਇਹ ਦਾਤਾ ਹੈ। ਪਰ ਗੁਰਮਤ ਵਿੱਚ ਸਤਿਗੁਰੂ ਕਹਿੰਦੇ ਨਹੀਂ, ਇੱਕ ਵਾਹਿਗੁਰੂ ਦਾਤਾ ਹੈ ਜਿਹੜਾ ਇਹਨਾਂ ਨੂੰ ਵੀ ਬਖਸ਼ਿਸ਼ ਕਰਦਾ। ਜਿਵੇਂ ਜਪੜੀ ਸਾਹਿਬ ਵਿੱਚ ਆਖਿਆ ਨਾ, ਵੀ ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਵਾਹਿਗੁਰੂ ਤਾਂ ਸਭ ਨੂੰ ਵੇਖਦਾ, ਸਾਰੇ ਉਹਦੀ ਨਜ਼ਰ ਵਿੱਚ ਨੇ, ਸਕੈਨਿੰਗ ਦੇ ਵਿੱਚ ਨੇ। ਪਰ ਜਿਹੜੇ ਇਹ ਦੇਵਤਿਆਂ ਵਰਗੀਆਂ ਸ਼ਕਤੀਆਂ ਨੇ, ਉਹਨਾਂ ਨੂੰ ਰੱਬ ਨਹੀਂ ਨਜ਼ਰ ਆਉਂਦਾ। ਕਈ ਵਾਰੀ ਉਹ ਰੱਬ ਤੋਂ ਟੁੱਟ ਜਾਂਦੇ ਨੇ, ਗਲਤੀਆਂ ਕਰ ਜਾਂਦੇ ਨੇ। ਪਰ ਗੁਰਮਤ ਅਨੁਸਾਰ ਪਾਤਸ਼ਾਹ ਹੁਣ ਉਪਦੇਸ਼ ਕਰ ਰਹੇ ਨੇ, ਕਹਿੰਦੇ ਦੱਦਾ ਇਹ ਗੱਲ ਸਮਝਾ ਰਿਹਾ ਵੀ ਦਾਤਾ ਏਕ ਹੈ, ਵਾਹਿਗੁਰੂ ਇੱਕ ਹੈ, ਦਾਤਾ ਸਭ ਕੋ ਦੇਵਨਹਾਰ ਹੈ। ਇਹ ਨਹੀਂ ਵੀ ਇੱਕ ਅੱਧੇ ਨੂੰ, ਸਾਰਿਆਂ ਨੂੰ, ਸਾਰਿਆਂ ਵਿੱਚ ਤੇ ਸ੍ਰਿਸ਼ਟੀ ਆ ਗਈ ਹੈ। ਆਪਾਂ ਤੇ ਮਨੁੱਖਾਂ ਤੱਕ ਸੋਚੀ ਜਾਂਦੇ ਹੁੰਦੇ ਹਾਂ। ਗੁਰਮੁਖੋ, ਅਨੇਕਾਂ ਤਰ੍ਹਾਂ ਦੇ ਜੀਵ, ਸਾਰਿਆਂ ਦੀ ਰੋਜੀ ਦਾ ਪ੍ਰਬੰਧ ਉਹ ਕਰ ਰਿਹਾ। ਤੇ ਜਲ ਮਹਿ ਜੰਤ ਉਪਾਇਨ, ਤਿੰਨਾਂ ਵੀ ਰੋਜੀ ਦੇ, ਉੱਥੇ ਹੱਟ ਨਾ ਚੱਲਈ, ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵਈ, ਨਾ ਕੋ ਲੇ ਨਾ ਦੇ, ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ। ਕਹਿੰਦੇ ਪਾਣੀ ਦੇ ਜੀਵਾਂ ਵੱਲ ਦੇਖੋ, ਉੱਥੇ ਨਾ ਖੇਤੀ ਦਾ ਪ੍ਰਬੰਧ, ਨਾ ਕੋਈ ਵਪਾਰ, ਵੀ ਸਪਲਾਈ ਆਉਣੀ ਹੈ, ਵੈਨਕੂਵਰ ਕੰਟੇਨਰ ਉਤਰੇਗਾ ਤੇ ਸਾਡੇ ਸਟੋਰ ਤੇ ਆਏਗਾ, ਇੰਡੀਅਨ ਸਟੋਰ ਤੇ, ਤਾਂ ਕੁਛ ਖਰੀਦਾਂਗੇ। ਐਸਾ ਕੁਛ ਵੀ ਨਹੀਂ, ਭਾਵ ਵਪਾਰ ਸਿਸਟਮ ਹੀ ਨਹੀਂ ਹੈ। ਤੇ ਉੱਥੇ ਫੇਰ ਵੀ ਜੀਵ ਭੁੱਖੇ ਨਹੀਂ ਮਰਦੇ, ਉਹਨਾਂ ਦਾ ਭੋਜਨ ਉੱਥੇ ਹੀ ਹੈ, ਡੱਡੂ ਜਾਲੇ ਖਾ ਕੇ ਗੁਜ਼ਾਰੇ ਕਰ ਲਵੇਗਾ, ਮੱਛੀ ਛੋਟੀ ਮੱਛੀ ਨੂੰ ਖਾ ਰਹੀ ਹੈ ਇਤਿਆਦਕ, ਗੁਜ਼ਾਰਾ ਉਹਦਾ ਚੱਲ ਰਿਹਾ। ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵਈ, ਬੇਅੰਤ ਭਟਾਰਾ ਹੈ, ਮੁੱਕਦਾ ਨਹੀਂ। ਆ ਸਾਡੇ ਤੇ ਡੱਬੇ ਕਿਚਨ ਦੇ ਬੀਬੀਓ ਮਹੀਨੇ ਬਾਅਦ ਖਾਲੀ ਹੋ ਜਾਂਦੇ ਨਾ, ਲਿਆਓ ਜੀ ਹਫਤੇ ਬਾਅਦ ਗਰੋਸਰੀ ਲਿਆਓ ਤਾਂ ਕੰਮ ਚੱਲਣਾ, ਕਿਤੇ ਲੇਟ ਹੋ ਜਾਵੇ ਰੋਟੀ ਨਹੀਂ ਪੱਕਣੀ ਸਾਡੀ, ਫਿਰ ਕਹਿੰਦੇ ਚਲੋ ਬਾਹਰ ਚੱਲੋ, ਬਾਹਰੋਂ ਮੰਗਾ ਲਓ, ਅੱਜ ਪੀਜ਼ਾ ਮੰਗਾ ਕੇ ਗੁਜ਼ਾਰਾ ਕਰੋ। ਸਾਡਾ ਸਿਸਟਮ ਇਹੀ ਹੈ ਨਾ, ਮੁੱਕਦੇ ਨੇ ਭੰਡਾਰੇ। ਪਰ ਵਾਹਿਗੁਰੂ ਨੇ ਸ੍ਰਿਸ਼ਟੀ ਵਿੱਚ ਇੱਕ ਭੰਡਾਰਾ ਪਾਇਆ, ਇਹ ਵੀ ਜਪਜੀ ਸਾਹਿਬ ਵਿੱਚ ਆਖਿਆ, ਆਸਣ ਲੋਏ ਲੋਏ ਭੰਡਾਰ। ਵਾਹਿਗੁਰੂ ਨੇ ਸ੍ਰਿਸ਼ਟੀ ਵਿੱਚ ਹਰ ਲੋਹੇ ਦੇ ਵਿੱਚ ਹਰ ਥਾਂ ਦੇ ਉੱਤੇ ਆਪਣਾ ਆਸਣ ਵੀ ਲਾਇਆ ਤੇ ਭੰਡਾਰਾ ਵੀ ਭਰ ਦਿੱਤਾ। ਅਰ ਇੱਕੋ ਵਾਰੀ ਭਰ ਦਿੱਤਾ, ਜੋ ਕਿਛ ਪਾਇਆ ਸੋ ਏਕਾ ਵਾਰ। ਧਰਤੀ ਸਾਜੀ, ਇਹਦੇ ਵਿੱਚ ਬਨਸਪਤੀ ਪੈਦਾ ਕਰ ਦਿੱਤੀ, ਅਜੇ ਤੱਕ ਚੱਲੀ ਜਾ ਰਹੀ ਹੈ।
ਅਨੇਕਾਂ ਅਨਾਜ ਉਹੀ ਬੀਜ ਹਰ ਸਾਲ ਅੱਗੇ ਬੀਜੀ ਜਾਂਦੇ ਹਾਂ, ਚੱਲੀ ਜਾ ਰਿਹਾ ਸਿਸਟਮ, ਉਹਦਾ ਭੰਡਾਰਾ ਬੇਅੰਤ ਹੈ। ਜਦੋਂ ਇਸ ਦੁਨੀਆਂ ਵਿੱਚ ਆਬਾਦੀ ਘੱਟ ਸੀ, ਵਸੋਂ ਘੱਟ ਸੀ, ਉਸ ਵੇਲੇ ਤੇ ਸ਼ਾਇਦ ਮਨੁੱਖ ਨੂੰ ਭੋਜਨ ਦੀ ਤੰਗੀ ਆਈ ਹੋਵੇ, ਪਰ ਗੁਰਮੁਖੋ ਅੱਜ ਆਬਾਦੀ 8 ਅਰਬ ਤੇ ਕੋਈ ਵੀ ਭੁੱਖਾ ਨਹੀਂ ਹੈ ਨਾ। ਰਜਮਾ ਛਕਦੇ ਆ ਬੜੇ ਸ਼ੌਕ ਨਾਲ, ਕਈ ਤੇ ਬਚਿਆ ਖੁਚਿਆ ਗਾਰਬੇਜ ਬਹੁਤ ਕਰਦੇ ਨੇ, ਜਦਕਿ ਐਸਾ ਕਰਨਾ ਨਹੀਂ ਚਾਹੀਦਾ। ਸੋ ਜੋ ਕਿਛ ਪਾਇਆ ਸੋ ਏਕਾ ਵਾਰ, ਕਹਿੰਦੇ ਅਗਨਤ ਭਰੇ ਭੰਡਾਰ। ਅੱਗੇ ਆਖਦੇ ਨੇ ਦੈਨ ਹਾਰ ਸਾਧ ਜੀਵਨ ਹਾਰਾ। ਕਹਿੰਦੇ ਇਕੱਲੇ ਭੋਜਨ ਦੀ ਗੱਲ ਥੋੜੋ ਹੈ, ਭੋਜਨ ਤੇ ਉਹ ਦਿੰਦਾ ਹੀ ਦਿੰਦਾ, ਲੋੜਾਂ ਦੀ ਪੂਰਤੀ ਤੇ ਉਹ ਕਰਦਾ ਹੀ ਕਰਦਾ, ਸਭ ਤੋਂ ਵੱਡੀ ਉਹਦੀ ਰਹਿਮਤ ਹੈ ਉਹ ਜੀਵਨ ਦਿੰਦਾ। ਜੀਵਨ ਦਾ ਪਹਿਲਾ ਪੱਖ ਹੈ ਉਹ ਸਵਾਸ ਬਖਸ਼ੇ ਨੇ, ਉਹਨੇ ਸਵਾਸਾਂ ਨੂੰ ਚਲਾਉਣ ਵਾਸਤੇ ਹਵਾ ਦਿੱਤੀ ਹੈ। ਕਿਤੇ ਆਕਸੀਜਨ ਨਾ ਮਿਲੇ ਜਾਣਦੇ ਉਹਨਾਂ ਵੀ ਮੌਤ ਹੋ ਜਾਂਦੀ ਹੈ, ਪਰ ਉਹ ਬੇਅੰਤ ਬਖਸ਼ਿਸ਼ਾਂ ਕਰ ਰਿਹਾ, ਹਵਾ ਦਿੱਤੀ ਹੈ ਉਸਨੇ ਤੇ ਸਵਾਸ ਚਲਾ ਰਿਹਾ ਜੀਵਾਂ ਦੇ, ਇਹ ਵੱਡਾ ਪਰ ਉਪਕਾਰ ਹੈ ਉਸਦਾ। ਇੱਕ ਜੀਵਨ ਦਾ ਪੱਖ ਹੋਰ ਵੀ ਹੁੰਦਾ, ਜੀਵਨ ਦਾ ਅਰਥ ਕਰੈਕਟਰ ਵੀ ਹੈ, ਉੱਚਾ ਜੀਵਨ ਹੋਣਾ, ਉੱਚਾ ਕਰੈਕਟਰ ਹੋਣਾ। ਕਹਿੰਦੇ ਵਾਹਿਗੁਰੂ ਐਸੀ ਵੀ ਕਿਰਪਾ ਕਰਦਾ ਆਪਣੇ ਦਾਸਾਂ ਦੇ ਉੱਤੇ, ਇੱਕ ਉੱਚਾ ਕਰੈਕਟਰ ਪ੍ਰਦਾਨ ਕਰਦਾ, ਉਹਨਾਂ ਦਾ ਰਹਿਣਾ ਬਹਿਣਾ ਸਹਿਣਾ ਬੋਲਣਾ ਚੱਲਣਾ ਖਾਣਾ ਪੀਣਾ ਪਹਿਨਣਾ ਸਭ ਕੁਝ ਅਲੱਗ ਹੈ, ਨਿਰਲੇਪ ਹੈ, ਕਰੈਕਟਰ ਸਿਰਜਿਆ ਜਾਂਦਾ ਹੈ। ਸਦ ਜੀਵਨ ਹਾਰਾ, ਫਿਰ ਹੁਣ ਪ੍ਰੇਰਣਾ ਕਰਦੇ ਨੇ ਮਨ ਨੂੰ ਜਾਂ ਮਨੁੱਖ ਨੂੰ ਕਹਿ ਲਓ, ਮਨ ਤੋਂ ਵੀ ਮਨੁੱਖ ਸ਼ਬਦ ਹੀ ਬਣਦਾ ਨਾ, ਮਨੁੱਖ ਨੂੰ ਛੋਟਾ ਕਰ ਲਈਏ ਮਨ ਬਣ ਜਾਂਦਾ। ਤੇ ਕਹਿੰਦੇ ਮਨ ਮੂਰਖ, ਐ ਮੂਰਖ ਮਨ ਕਿਉਂ ਤਾਹੇ ਬਸਾਰਾ, ਇੰਨਾ ਪਰਉਪਕਾਰੀ ਵਾਹਿਗੁਰੂ ਰਹਿਮਤਾਂ ਕਰਨ ਵਾਲਾ, ਤੈਂ ਭੁਲਾ ਕਿਉਂ ਦਿੱਤਾ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭੁੱਲਣਾ ਵੀ ਇੱਕ ਪਾਪ ਹੈ, ਭੁੱਲਣਾ ਵੀ ਇੱਕ ਰੋਗ ਹੈ। ਸਤਿਗੁਰੂ ਕਹਿੰਦੇ ਪਰਮੇਸ਼ਰ ਤੇ ਭੁੱਲਿਆ

ਤੂੰ ਭੁਲਾ ਕਿਉਂ ਦਿੱਤਾ, ਘੱਟੋ ਘੱਟ ਉਹਨੂੰ ਯਾਦ ਹੀ ਰੱਖ ਲੈ। ਦੁਨੀਆਂ ਦੇ ਅੰਦਰ ਕਿਸੇ ਬੰਦੇ ਦਾ ਸਾਡੇ ਉੱਤੇ ਥੋੜ੍ਹਾ ਬਹੁਤਾ ਅਹਿਸਾਨ ਹੋਵੇ ਨਾ, ਅਹਿਸਾਨ ਜਿਹੜਾ ਭੁਲਾ ਦਿੰਦਾ ਨਾ ਉਹਨੂੰ ਅਕਿਰਤ ਕਣ ਕਿਹਾ ਜਾਂਦਾ। ਤੇ ਜਿਹਦਾ ਅਹਿਸਾਨ ਭੁਲਾ ਦਿੱਤਾ ਫਿਰ ਉਹ ਦੂਜਿਆਂ ਕੋਲ ਚਰਚਾ ਕਰਦਾ ਵੀ ਇਹ ਬੰਦੇ ਦਾ ਮੈਂ ਇੰਨਾ ਭਲਾ ਕੀਤਾ ਸੀ, ਕਿਸੇ ਸਮੇਂ ਇੰਨੀ ਮਦਦ ਕੀਤੀ ਸੀ, ਹੁਣ ਬੋਲਣੋਂ ਵੀ ਜਾਂਦਾ ਰਿਹਾ, ਕਦੇ ਫਤਿਹ ਬੁਲਾ ਕੇ ਰਾਜੀ ਨਹੀਂ, ਮਿਲ ਕੇ ਰਾਜੀ ਨਹੀਂ। ਅਹਿਸਾਨ ਫਰਮੋਸ਼ ਹੋ ਗਿਆ ਹੈ, ਅਕਿਰਤ ਕਣ ਹੋ ਗਿਆ ਹੈ। ਪਾਤਸ਼ਾਹ ਸਮਝਾਉਂਦੇ ਨੇ, ਕਹਿੰਦੇ ਘੱਟੋ ਘੱਟ ਅਕਿਰਤ ਕਣ ਤਾਂ ਨਾ ਬਣ, ਉਸ ਪਰਉਪਕਾਰੀ ਵਾਹਿਗੁਰੂ ਨੂੰ ਯਾਦ ਤੇ ਰੱਖ ਲੈ। ਮਨ ਮੂਰਖ ਕਿਉ ਤਾਹੇ ਬਸਾਰਾ, ਦੋਸ਼ ਨਹੀਂ ਕਾਹੂ ਕੌਮੀਤਾ। ਫਿਰ ਨਿਮਰਤਾ ਸਹਿਤ ਸਮਝਾਉਂਦੇ ਨੇ, ਐ ਮਿੱਤਰਾ, ਐ ਮਨਾ, ਐ ਜੀਵ, ਮੀਤਾ ਮਿੱਤਰਾ, ਕਹਿੰਦੇ ਦੋਸ਼ ਕਿਹਨੂੰ ਦਈਏ? ਅਸਲ ਵਿੱਚ ਦੋਸ਼ ਇਸ ਕਰਕੇ ਨਹੀਂ ਦੇ ਸਕਦੇ, ਮਾਇਆ ਮੋਹ ਬੰਦ ਪ੍ਰਭ ਕੀਤਾ। ਇਹ ਭੁੱਲਣ ਦਾ ਕਾਰਨ ਹੈ ਵੀ ਮਾਇਆ ਨੇ ਮੋਹ ਇੰਨਾ ਪਾ ਲਿਆ, ਬੰਦ ਜਾਣੀ ਕਿ ਬੰਧਨ ਪਾ ਕੇ ਰੱਖ ਦਿੱਤਾ ਸੁਰਤ ਨੂੰ। ਹਿੱਲਣ ਨਹੀਂ ਦਿੰਦੀ ਮਾਇਆ, ਭੱਜਣ ਨਹੀਂ ਦਿੰਦੀ ਕਿਸੇ ਪਾਸੇ, ਮੋੜ ਮੋੜ ਕੇ ਆਪਣੇ ਵੱਲ ਖਿੱਚ ਕੇ ਰੱਖਦੀ ਹੈ। ਜਾ ਕੇ ਦਿਖਾ ਰੱਬ ਵੱਲ, ਪੜ੍ਹ ਕੇ ਬਖਾ ਜਪਜੀ ਸਾਹਿਬ, ਮੂਲ ਮੰਤਰ ਨਹੀਂ ਅਜੇ ਕੀਤਾ ਹੁੰਦਾ ਤੇ ਫੁਰਨੇ ਚੱਲ ਪੈਂਦੇ ਨੇ, ਇੰਨਾ ਬੰਧਨ ਹੈ ਮਾਇਆ ਦਾ। ਆਨੰਦ ਸਾਹਿਬ ਰਾਹੀਂ ਬੜੀ ਵਾਰੀ ਵਿਆਖਿਆ ਸੁਣੀ ਹੋਣੀ ਹੈ ਨਾ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਦੀ ਨਿਸ਼ਾਨੀ ਜਾਂ ਲੱਛਣ ਹੀ ਇਹ ਨੇ ਵੀ ਇਹ ਆਪਣਾ ਮੋਹ ਪੈਦਾ ਕਰ ਦਿੰਦੀ ਹੈ ਤੇ ਪਰਮਾਤਮਾ ਤੋਂ ਹਟ ਕੇ ਪਦਾਰਥਾਂ ਵੱਲ ਪ੍ਰੇਰਨ ਕਰ ਦਿੰਦੀ ਹੈ। ਇਸ ਕਰਕੇ ਕਹਿੰਦੇ ਮਾਇਆ ਦਾ ਬੰਧਨ ਬੜਾ ਭਿਆਨਕ ਹੈ, ਬੜਾ ਮਜ਼ਬੂਤ ਹੈ, ਇਹ ਸੁਰਤ ਨੂੰ ਹਿੱਲਣ ਨਹੀਂ ਦਿੰਦੀ, ਜਕੜ ਕੇ ਰੱਖਦੀ ਹੈ। ਇਸੇ ਕਰਕੇ ਪਰਮਾਤਮਾ ਭੁੱਲ ਜਾਂਦਾ ਹੈ। ਕਹਿੰਦੇ ਦਰਦ ਨਿਵਾਰ ਹੈ ਜਾ ਕੇ ਆਪੇ, ਦਰਦ ਦਰਿੱਦਰ, ਦਰਦ ਤਕਲੀਫ, ਦਰਿੱਦਰ ਹੁੰਦਾ ਕੰਗਾਲੀ, ਤਕਲੀਫ ਦੁੱਖ। ਕਹਿੰਦੇ ਦੁੱਖ ਤਕਲੀਫਾਂ, ਦਰਿੱਦਰ ਜਿਹੜਾ ਜ਼ਿੰਦਗੀ ਦਾ ਹੈ ਨਾ, ਨਿਵਾਰ ਹੈ ਜਾ ਕੇ ਆਪੇ, ਮੇਰਾ ਵਾਹਿਗੁਰੂ ਨਿਵਾਰ ਦਿੰਦਾ ਉਹਨਾਂ ਦੇ ਆਪਣੇ ਆਪ। ਭਾਵ ਜਿਹੜੇ ਦਾਸਾਂ ਦੀ ਗੱਲ ਚੱਲਦੀ ਹੈ ਨਾ, ਜਿਹੜੇ ਗੁਰਮੁਖ ਅਵਸਥਾ ਵਿੱਚ ਪਹੁੰਚੇ ਨੇ, ਗੁਲਾਮ ਭਾਵਨਾ ਵਿੱਚ ਪਹੁੰਚ ਗਏ ਨੇ, ਉਹਨਾਂ ਦੇ ਸਾਰੇ ਦੁੱਖ ਦਰਿੱਦਰ ਮੇਰਾ ਵਾਹਿਗੁਰੂ ਮਿਟਾ ਦਿੰਦਾ ਆਪਣੇ ਆਪ। ਦਾਰਦ ਦੁਸ਼ਟ ਦੋਖ ਤੇ ਰਹਾ, ਸੋ ਉਹ ਸਾਰੇ ਕੱਟੇ ਜਾਂਦੇ ਨੇ। ਇੱਥੇ ਵੀ ਵਿਚਾਰ ਹੈ, ਇਹ ਦੁੱਖ ਦਰਿੱਦਰ ਦੋ ਤਰ੍ਹਾਂ ਦੇ ਨੇ। ਦੁੱਖ ਸਰੀਰ ਨੂੰ ਵੀ ਹੋ ਸਕਦਾ ਹੈ, ਦੁੱਖ ਗੁਰਮੁਖੋ ਸਰੀਰ ਨਾਲੋਂ ਕਿਤੇ ਭਿਆਨਕ ਹੁੰਦਾ ਮਨ ਦਾ ਦੁੱਖ। ਸਰੀਰ ਦਾ ਦੁੱਖ ਹੈ ਤੇ ਸਹੀ, ਪਰ ਇੱਕ ਅਵਸਥਾ ਹੈ ਸਰੀਰ ਦਾ ਦੁੱਖ ਭੁੱਲ ਜਾਂਦਾ। ਉਦਾਹਰਨ ਵਜੋਂ ਕਈ ਵਾਰੀ ਕੋਈ ਰੋਗੀ ਕਿਸੇ ਐਕਸੀਡੈਂਟ ਵਿੱਚ ਜ਼ਖਮੀ ਹੋਇਆ ਵਿਅਕਤੀ ਬੇਹੋਸ਼ੀ ਦੀ ਹਾਲਤ ਵਿੱਚ ਚਲਾ ਜਾਂਦਾ ਹੈ, ਆਪਣੀ ਸੋਝੀ ਗਵਾ ਲੈਂਦਾ ਕੁਝ ਸਮੇਂ ਵਾਸਤੇ, ਕਹਿ ਲਓ ਬ੍ਰੇਨ ਉਸ ਵੇਲੇ ਐਕਟਿਵ ਨਹੀਂ, ਤਕਲੀਫ ਬਹੁਤ ਹੈ, ਸੱਟ ਚੋਟ ਬਹੁਤ ਹੈ, ਜ਼ਖਮ ਵੱਡਾ ਹੋਇਆ ਹੈ, ਪਰ ਬਿਲਕੁਲ ਟਿਕਿਆ ਪਿਆ, ਉਹ ਕੋਈ ਹਿੱਲ ਜੁੱਲ ਨਹੀਂ ਕਰ ਰਿਹਾ। ਕਾਰਨ ਜਿਹੜਾ ਦੁੱਖ ਦਾ ਸੰਬੰਧ ਹੈ ਨਾ, ਜਾਂ ਕਹੀਏ ਵੀ ਦੁੱਖ ਦਾ ਸੁਨੇਹਾ ਦਿਮਾਗ ਤੱਕ ਜਾ ਨਹੀਂ ਰਿਹਾ। ਦੁੱਖ ਤੇ ਹੈ ਪਰ ਉਹ ਕਹਿ ਲਈਏ ਵੀ ਉਹਦਾ ਆਪਸ ਵਿੱਚ ਕਨੈਕਸ਼ਨ ਟੁੱਟਿਆ ਹੋਇਆ ਕੁਝ ਸਮੇਂ ਵਾਸਤੇ। ਹੁਣ ਇਹਦਾ ਅਰਥ ਕੀ ਹੋਇਆ? ਸਿੱਧਾ ਜਿਹਾ ਅਰਥ ਹੈ ਵੀ ਸਰੀਰ ਦਾ ਦੁੱਖ ਵੀ ਉਦੋਂ ਦੁੱਖ ਹੁੰਦਾ ਹੈ ਜਦੋਂ ਮਨ ਤੱਕ ਦੁੱਖ ਪਹੁੰਚਦਾ ਹੈ। ਜੇ ਮਨ ਤੱਕ ਦੁੱਖ ਨਹੀਂ ਪਹੁੰਚਿਆ ਫਿਰ ਸਰੀਰ ਦਾ ਦੁੱਖ ਵੀ ਦੁੱਖ ਨਹੀਂ ਹੈ। ਤੇ ਜੇ ਮਨ ਦੇ ਵਿੱਚੋਂ ਦੁੱਖ ਨਿਕਲ ਗਿਆ ਫਿਰ ਸਰੀਰ ਦੇ ਦੁੱਖ ਵੀ ਪ੍ਰਭਾਵਿਤ

दुख नहीं मन्ने, पर दुख नू दुख करके नहीं मन्दा। उनू दुख दुख नहीं लगदा, उनू दुख दारू लगदा। दुख नहीं सब सुख ही है रे। जो नर दुख मैं दुख नहीं मन्ने, सुख स्नेह अरपै नहीं जाके कंचन माटी मन्ने। एक दृष्टि है, सम दृष्टि हो गई है। जदों इथे अवस्था पहुंचती है फिर दुखां तो मुक्त हुंदा जीव। खिमा करना मैं ये गल कहते रहे पर जरूरी नहीं मैनू अवस्था मिली हो गया ले। पर कृपा करन सच्चे पातशाह रहमत करन सारिआं ते। आखिर विच कहिंदे ने नानक ते ओहो ते गुरमुख, ओही गुरमुख जन त्रापे ओ त्रापे गए, पाप मुक्त हो गए, वाहगुरु विच लीन हो गए ने। ये सुरत दीआं खेडां सतगुरु ने दद्दे अखर राहीं बयान कीतीआं ने। ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ, ਰਸਨਾ ਤੇ ਬਸਨ। ਰੋਮ ਰੋਮ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਸਰਬ ਸੰਗਤਾਂ ਦਾ। ਅਸੀਸ ਬਖਸ਼ਿਸ਼ ਕਰੋ ਜੀ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਹਿਬ ਸਿਓ ਮੇਲ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗੈਰ ਦਾਸ ਹਮਾਰੀ। ਵਾਹਿਗੁਰੂ ਜੀ ਆਨੰਦ ਸਾਹਿਬ ਦਾ ਪਾਠ ਰਹਿ ਗਿਆ, ਖਿਮਾ ਕਰਿਓ। ਆਨੰਦ ਸਾਹਿਬ ਵਿੱਚ ਜੁੜੀਏ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਹਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਰਾਗ ਰਤਨ ਪਰਵਾਰ ਪਰੀਆਂ, ਸਭ ਦੋ ਤਾਂ ਗਾਵੋ ਹਰੀ ਕੇਰਾ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਸ੍ਰੀ ਭਗਉਤੀ ਜੀ ਸਹਾਏ ਵਾਰ, ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਾਓ, ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਈ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ, ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਹਿ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੇ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨੇਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ, ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ, ਸਜੇ ਹੋਏ ਦੀਵਾਨਾ ਅੰਦਰ ਵਾਹਿਗੁਰੂ ਗੁਰਮੰਤਰ ਦੇ ਜਾਪ, ਆਸਾ ਜੀ ਦੀ ਵਾਰ ਦੇ ਕੀਰਤਨ, ਲੜੀਵਾਰ ਸ਼ਬਦ ਦੀ ਵਿਚਾਰ, ਛੇ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਪਾਠ ਹੋਏ, ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ, ਆਪ ਜੀ ਦੇ ਸੇਵਕਾਂ ਪਾਸੋਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਬਖਸ਼ ਲੈਣੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਪੜੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ, ਸਭ ਨੂੰ ਆਪਣੇ ਦਰੋ ਘਰੋਂ ਨਾਮ ਦੀ ਦਾਤ, ਗੁਰਸਿੱਖਾਂ ਵਾਲਾ ਜੀਵਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ, ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ। ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਹੈ ਮਹਾਰਾਜ,
ਰਾਜਪਾਲ ਸਿੰਘ ਤਥਾ ਸਮੁੱਚੇ ਹੀ ਪਰਿਵਾਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਸੁੱਖ ਸ਼ਾਂਤੀ ਲਈ ਅਰਦਾਸ ਬੇਨਤੀ ਹੈ ਅਤੇ ਆਪ ਜੀ ਦੇ ਦਰ ਤੇ ਦੇਗਾਂ ਦੀ ਸੇਵਾ ਕਰਵਾ ਰਹੇ ਹਨ। ਕੀਤੀਆਂ ਹੋਈਆਂ ਸੇਵਾਵਾਂ ਥਾਂ ਪਾਉਣੀਆਂ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਦੇ ਮਹਾਂਵਾਕਾਂ ਅਨੁਸਾਰ ਸੇਵਕਾਂ ਦੀਆਂ ਝੋਲੀਆਂ ਭਰ ਕੇ ਨਿਵਾਜਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ, ਉਪਰੰਤ ਦਿਨ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੇ ਚਲਾਏ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਿਓ ਚਾਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹੈ ਨਾ, ਖੁਆਰ ਹੋਏ ਸਭ ਮਿਲੈਗੇ ਬਚੇ ਚਰਨ ਜੋ।

ਪਾਰ ਉਤਾਰਨ ਖੰਡਾ ਜਾ ਕੈ ਹਾਥ ਮੈਂ ਕਲਗੀ ਸੋਹੈ ਸੋ ਹਮਰੀ ਰੱਛਿਆ ਕਰੇ ਗੁਰ ਕਲਗੀ ਧਰ ਜਗ।

ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

0: ਕਿਤੇ ਹੀ ਹਾਜ਼ਰੀ ਪ੍ਰਵਾਨ ਕਰਨੀ ਜੀ ਵਹੀਆਂ ਪੁੱਲਾਂ ਚੁੱਕਾ ਦੇਖੇ ਮਾਂ ਬਖਸ਼ਣ ਸਾਧ ਸਿੰਘ ਬਖਸ਼ਣ ਹਾਰ ਹੋ ਆਓ ਸਭ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਬਾਵਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਸੰਗਤਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਕਥਾ ਦਾ ਹੈ। ਸੰਤ ਗਿਆਨੀ ਮਹਿੰਦਰ ਸਿੰਘ ਜੀ ਭੜੀ ਵਾਲੇ ਤਿੰਨਾਂ ਪਾਸੋਂ ਚੱਲ ਲਈ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤਾ ਵਿੱਚੋਂ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

tuji. Bishmar athaha aganat atulya jiyon bulabho teo nanak das bole. ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸ ਨੂੰ ਦਾਸ ਕਹਿ ਜਨ ਨਾਨਕ ਜੇ ਹਾ ਤੂੰ ਕਰਾਹੇ ਤੇ ਹਾ ਹਉ ਕਰੀ ਵਖਿਆਨ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾ

श्री वाहे गुरु जी कोटन कुटान काम कटक होए का मारथी कोटन कुटान क्रोध क्रोधी बंत आहे जी कोटन कुटान लोभ लोभी होए लालच करे कोटन कुटान मोह मोह अवगाहे जी कोटन कुटान काम कटक होए का मारथी कोटन कुटान क्रोध क्रोधी बंत आहे जी कोटन कुटान लोभ लोभी होए लालच करे कोटन कुटान मोह मोह अवगाहे जी कोटन कुटान अहंकार अहंकारी होए रूप रूप रेप संपै सुख बल शल ढाहे जी सतगुर सिखन के रुमहना चाप सकै जा मैं गुर ज्ञान ध्यान शस्त्र सनाहे जी कोटन कुटान अहंकार अहंकारी होए रूप रेप संपै सुख बल शल चाहे जी सतगुर सिखन के रुमहना चाप सकै जा मैं गुर ज्ञान ध्यान शस्त्र सनाहे जी वाहिगुरु जी का खालसा वाहिगुरु जी की फतेह। पतत पावन भगत वत्सल करुणा निदान जहरा जहूर हाजरा हजूर सर्व कला समर्थ सर्व कला भरपूर बाणी के बोहित नाम के जहाज जुगो जुग अटल सतगुरु तन तन श्री गुरु ग्रंथ साहिब जी महाराज सच्चे पातशाह जी दी पावन पवित्र प्यारी अगमी निगी गोद अंदर रोजाना दी तरह सतगुरां दे पावन दीवान अंदर पहुंच के नतमस्तक होके गुरु की गोद अंदर सज रही गुरु स्वरूप गुरु खालसा साध संगत जी सब दू वड्डे भाग गुरसिखां के जो गुर चरणी सिख पड़त्या वड्डे भागां दी निशानी है सतगुरां दे चरणां विच आउणा नतमस्तक होना। तुरकी बाणी दे कीर्तन गुरमुख प्यारियां दी रसना तो सरवण कीते ने अगले समय वास्ते एकाग्रता बनाइए शरीर करके सावधान। सतगुरु कहिंदे जे इबादत विच टिकणा है ना रब नाल जुड़ना है बंदगी करनी है दो गल्लां दा हमेशा ध्यान रखी एक ते शरीर की सावधानता होनी चाहिए है। अमृत वेले का इशनान क्यों जरूरी किया सिख ना कि पहला शरीर सावधान होवे आलस तो रहत होवे। पातशाह कहिंदे एक ते शरीर की सावधानता बड़ी जरूरी है आलस नहीं होनी चाहिए। कई ते मेरे वर्गे गुरुद्वारे भी कहिंदे ने चलो कंध नाल बैठ के ढोल ला के बैठीए ते नींद ही कढ लईए थोड़ी जी एक नैप इत्थे भी लै लईए इदां भी कई आउंदे ने चलो कोई गल नहीं उहनां दा आउणा ते फिर भी मुबारक है। कई ओह पिछले पासे बैठ के कहिंदे गल्लां कर लईए पिछे बैठीए गल्लां करी जावांगे ओह बीबियां नूं मेरी आवाज सुननी ते नहीं भावें स्पीकर विच ही है क्योंकि मगन ही इन्नियां ने गल्लां दे विच मैं चाहे दस बारी इतों अनाउंस कर दिया उन्होंने नहीं पता लगना भी गल साडी हो रही है। संत हरदेव सिंह लूलों वाले एक बारी ना इंग्लैंड च कथा कर रहे सी
ਪਹਿਲਾਂ ਇਹੀ ਗੱਲ ਕਰ ਲੈਂਦੇ ਹਾਂ, ਆਪਾਂ ਬਾਅਦ 'ਚ ਅੱਗੇ ਤੁਰਾਂਗੇ। ਅਤੇ ਉੱਥੋਂ ਪੂਰੇ ਯੂਰਪ ਵਿੱਚ ਉਦੋਂ ਰੇਡੀਓ 'ਤੇ ਲਾਈਵ ਚੱਲਦਾ ਸੀ, 18 ਕੰਟਰੀਆਂ ਵਿੱਚ ਲਾਈਵ ਜਾਂਦਾ ਸੀ ਉਹਨਾਂ ਦਾ। ਉੱਥੇ ਬੱਚੇ ਆ ਕੇ ਖੇਡਣ ਲੱਗ ਪਏ ਦਰਬਾਰ ਵਿੱਚ। ਹੁਣ ਤਾਂ ਇੱਥੇ ਵੀ ਕੰਟਰੋਲ ਹੋ ਗਿਆ, ਪਹਿਲਾਂ ਇਹ ਕੈਨੇਡਾ ਵਿੱਚ ਵੀ ਇੱਦਾਂ ਮੈਂ ਵੇਖਿਆ। ਅਤੇ ਉਹ ਬੱਚੇ ਖੇਡਣ ਲੱਗ ਪਏ ਅਤੇ ਇੱਕ ਬੱਚੇ ਨੇ ਚੀਖ ਮਾਰੀ ਬਹੁਤ ਉੱਚੀ, ਖੇਡਦੇ ਨੇ ਉਹ ਹੈਗੇ ਸੀ ਬੇਬਾਕ, ਮਖੌਲੀਆ ਵੀ ਸੁਭਾਅ ਸੀ ਤੁਹਾਨੂੰ ਪਤਾ ਹੋਣਾ ਬਹੁਤਿਆਂ ਨੂੰ ਲੂਲੋ ਵਾਲਿਆਂ ਦਾ। ਅਤੇ ਸਾਹਮਣੇ ਕੁਦਰਤੀ ਕਮੇਟੀ ਵਾਲੇ ਵੀ ਹਾਜ਼ਰ ਬੈਠੇ ਸੀ, ਪ੍ਰਧਾਨ ਜੀ ਬੈਠੇ ਸੀ। ਕਥਾ ਰੋਕ ਕੇ ਕਹਿੰਦੇ ਪ੍ਰਧਾਨ ਜੀ, ਆਹ ਕਥਾ ਆਪਣੀ ਕਿੰਨੇ ਦੇਸ਼ਾਂ 'ਚ ਲਾਈਵ ਜਾ ਰਹੀ ਹੈ, ਕਿੰਨੇ ਕੁ ਸੁਣ ਰਹੇ ਨੇ? 18 ਦੇਸ਼ਾਂ 'ਚ ਜਾਂਦੀ ਹੈ ਨਾ? ਉਹ ਕਹਿੰਦੇ ਜੀ ਹਾਂ 18 'ਚ ਜਾਂਦੀ ਹੈ। ਕਹਿੰਦੇ ਇਸ ਬੱਚੇ ਦੀ ਚੀਖ 18 ਦੇਸ਼ਾਂ ਵਿੱਚ ਸੁਣ ਗਈ। ਕਹਿੰਦੇ ਉਹ ਬੀਬੀ ਨੂੰ ਅਜੇ ਤੱਕ ਨਹੀਂ ਸੁਣੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਡਾ ਹਾਲ ਸਾਰਿਆਂ ਦਾ ਹੀ ਇਹੀ ਹੈ, ਮੈਂ ਬੋਲੀ ਜਾਵਾਂ ਸਪੀਕਰ 'ਚ ਹੀ ਸੁਣਨਾ ਹੀ ਕੋਈ ਨਹੀਂ। ਇਹ ਤਾਂ ਗੁਰਮੁਖਾਂ ਨੇ ਕਿਰਪਾ ਕੀਤੀ, ਜਾ ਕੇ ਸਾਵਧਾਨ ਕੀਤਾ, ਹੁਣ ਮੈਨੂੰ ਰੋਜ਼ ਨਾ ਲੋੜ ਪਵੇ ਇਹ ਗੱਲ ਕਹਿਣ ਦੀ। ਆ ਕੈਬਨ ਸ਼ੀਸ਼ੇ ਦਾ ਬਣਵਾ ਲਓ ਪ੍ਰਬੰਧਕਾਂ ਨੂੰ ਕਹਿ ਕੇ, ਫਿਰ ਭਾਵੇਂ ਕਰੀ ਜਾਏ ਕੋਲ ਗੱਲਾਂ, ਕਿਉਂਕਿ ਫਿਰ ਤੁਹਾਡੀ ਆਵਾਜ਼ ਇੱਧਰ ਨੂੰ ਨਹੀਂ ਆਉਣੀ। ਸ਼ੀਸ਼ੇ ਦਾ ਕੈਬਨ ਇੱਕ ਪਿੱਛੇ ਬਣਵਾ ਲਓ, ਬਣਾ ਦੇਣਗੇ, ਕੋਈ ਗੱਲ ਨਹੀਂ ਬੜੀ, ਫਿਰ ਜਿੰਨਾ ਮਰਜ਼ੀ ਗੱਲਾਂ ਕਰ ਲਿਓ। ਆਓ ਇਕਾਗਰਤਾ ਬਖਸ਼ੋ, ਬਾਕੀਆਂ ਦਾ ਸਮਾਂ ਅਜਾਈ ਨਾ ਗਵਾਈਏ, ਸਮਾਂ ਬੜਾ ਕੀਮਤੀ ਹੁੰਦਾ ਹੈ। ਸਤਿਗੁਰੂ ਕਹਿੰਦੇ ਦੋ ਗੱਲਾਂ ਦਾ ਧਿਆਨ ਰੱਖੀ ਜੇ ਬੰਦਗੀ ਕਰਨੀ ਹੈ, ਇੱਕ ਸਰੀਰ ਸਾਵਧਾਨ ਹੋਵੇ ਤੇ ਦੂਸਰਾ ਮਨ ਇਕਾਗਰ ਹੋਵੇ। ਮਨ ਖਿੰਡਿਆ ਹੋਇਆ ਨਹੀਂ ਚਾਹੀਦਾ, ਮਨ ਦੇ ਟੁਕੜੇ ਨਹੀਂ ਚਾਹੀਦੇ। ਬਚਨ ਕੀਤਾ ਹੈ ਸਤਿਗੁਰਾਂ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਆਸਾ ਦੀ ਵਾਰ ਪੜ੍ਹ ਲਓ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਸੇ ਗੱਲ ਨੂੰ ਥੋੜ੍ਹਾ ਜਿਹਾ ਹੋਰ ਢੰਗ ਨਾਲ ਸਮਝਾਉਂਦੇ ਨੇ। ਕਹਿੰਦੇ ਵੀ ਜੇ ਧਰਤੀ ਵਿੱਚ ਦਾਣਾ ਬੀਜ ਕੇ ਉਹਦੇ ਤੋਂ ਕੋਈ ਪੌਦੇ ਦੀ, ਕਿਸੇ ਫੁੱਲ ਦੀ, ਕਿਸੇ ਫਲ ਦੀ ਉਮੀਦ ਰੱਖਣੀ ਹੈ, ਫਿਰ ਕਹਿੰਦੇ ਉੱਥੇ ਵੀ ਇੱਕ ਗੱਲ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੈ। ਉਹ ਕਿਹੜਾ? ਆਪਾਂ ਸੋਚਾਂਗੇ ਵੀ ਪਾਣੀ ਸਹੀ ਚਾਹੀਦਾ, ਖਾਦ ਸਹੀ ਚਾਹੀਦੀ ਹੈ, ਨਹੀਂ। ਸਤਿਗੁਰੂ ਕਹਿੰਦੇ ਇਹ ਤੋਂ ਵੀ ਵੱਡੀ ਗੱਲ ਹੈ ਇੱਕ, ਬਈ ਬੀਜ ਬੀਜਣ ਲੱਗਿਆਂ ਧਿਆਨ ਰੱਖਣਾ ਪਵੇਗਾ, ਸਾਵਧਾਨ ਹੋਣਾ ਪਵੇਗਾ ਕਿ ਬੀਜ ਸਾਬਤ ਹੋਵੇ। ਇਹ ਨਹੀਂ ਵੀ ਦੋ ਟੁਕੜੇ ਹੋ ਚੁੱਕੇ ਹੋਣ ਬੀਜ ਦੇ, ਵੱਧ ਟੁਕੜੇ ਹੋ ਚੁੱਕੇ ਹੋਣ, ਤੂੰ ਬੀਜੇ ਤੇ ਆਸ ਰੱਖੇ ਇਹ ਜੰਮੇਗਾ, ਕੁਛ ਮਿਲੇਗਾ, ਨਹੀਂ। ਦਾਣਾ ਸਾਬਤ ਹੋਣਾ ਬੜਾ ਜ਼ਰੂਰੀ ਹੈ, ਗੱਲ ਮਨ ਨਾਲ ਜੋੜੀ ਹੈ। ਕਹਿੰਦੇ ਜਿਵੇਂ ਬੀਜ ਜੇ ਇੱਕ ਹੋਏ ਤਾਂ ਉੱਗਵੈ, ਬੀ ਇੱਕ ਪੂਰਾ ਸਾਬਤ ਹੋਵੇ ਤਾਂ ਉੱਗਿਆ ਕਰਦਾ ਹੈ, ਦਾਲ ਨਹੀਂ ਉੱਗਿਆ ਕਰਦੀ, ਦਲੇ ਹੋਏ ਦਾਣੇ, ਦਲੀਆ ਨਹੀਂ ਉੱਗਦਾ। ਅਬ ਕਿਉਂ ਉੱਗਵੈ ਦਾਲ? ਇਸੇ ਤਰ੍ਹਾਂ ਬੰਦਗੀ ਕਰਨ ਲੱਗਿਆਂ, ਸੰਗਤ ਕਰਨ ਲੱਗਿਆਂ ਇਹ ਮਨ ਵੀ ਸਾਬਤ ਹੋਣਾ ਚਾਹੀਦਾ ਹੈ, ਮਨ ਇਕਾਗਰ ਹੋਣਾ ਚਾਹੀਦਾ। ਸਾਬਤ ਦਾ ਅਰਥ ਬਣਦਾ ਇਕਾਗਰ, ਕਿਉਂਕਿ ਮਨ ਦੇ ਬੜੇ ਟੁਕੜੇ ਹੋ ਜਾਂਦੇ ਨੇ, ਇਹਦਾ ਸੁਭਾਅ ਹੀ ਕੁਝ ਐਸਾ ਹੈ, ਆਮ ਤੌਰ 'ਤੇ ਸਾਡੇ ਨਾਲ ਵਾਪਰਦਾ। ਇੱਕ ਸ਼ਬਦ 'ਤੇ ਤੁਸੀਂ ਬਹੁਤ ਵਾਰੀ ਵਰਤਦੇ ਹੋ, ਜੀ ਮੈਂ ਅੱਜ ਇਸ ਗੱਲ 'ਤੇ ਡਬਲ ਮਾਈਂਡਡ ਹੋ ਗਿਆ, ਮੰਨ ਲਿਆ ਨਾ ਵੀ ਦੋ ਮਨ ਹੋ ਗਏ, ਦੋ ਟੁਕੜੇ ਹੋ ਗਏ, ਦੋ ਨਹੀਂ ਵੱਧ ਵੀ ਹੋ ਜਾਂਦੇ ਨੇ, ਤੁਸੀਂ ਮੰਨੋਗੇ ਹੁਣ ਵੀ ਹਾਂ ਵੱਧ ਹੋ ਜਾਂਦੇ ਨੇ। ਮਨ ਘੁੰਮਦਾ ਫੁਰਨੇ ਬਦਲਦਾ, ਆਮ ਤੌਰ 'ਤੇ ਕੀ ਵਾਪਰਦਾ ਵੀ ਇੱਕ ਟੁਕੜਾ ਮਨ ਦਾ ਪਰਿਵਾਰ ਵਿੱਚ, ਪਰਿਵਾਰ ਵੱਲ ਧਿਆਨ ਚਲੇ ਜਾਂਦਾ ਹੈ, ਮਨ ਦਾ ਦੂਸਰਾ ਟੁਕੜਾ ਕਾਰੋਬਾਰ ਦੇ ਵਿੱਚ, ਕਾਰੋਬਾਰ ਵੱਲ ਵੀ ਸੁਰਤ ਜਾਂਦੀ ਹੈ ਮੁੜ ਮੁੜ ਕੇ, ਮਨ ਦਾ ਤੀਸਰਾ ਟੁਕੜਾ ਹੋ ਜਾਂਦਾ ਸੰਸਾਰ ਵੱਲ ਵੀ ਦੁਨੀਆਂ ਕਿੱਥੇ ਖੜੀ ਹੈ, ਦੁਨੀਆਂ ਕੀ ਕਰਦੀ ਹੈ, ਅੱਜ ਕੀ ਹੋ ਰਿਹਾ ਹੈ, ਕਿਹੜਾ ਲੇਟੈਸਟ ਬ੍ਰਾਂਡ ਆਇਆ, ਕਿਹੜੀ ਕਾਰ ਆਈ ਹੈ ਬਾਜ਼ਾਰ ਦੇ ਵਿੱਚ,
ਕਿਹੜੀ ਘਟਨਾ ਘਟੀ ਹੈ, ਜੁੜ ਗਿਆ ਨਾ ਸੰਸਾਰ ਨਾਲ, ਫਿਰ ਯਾਦ ਕਰਵਾ ਦਿਆਂ। ਇੱਕ ਟੁਕੜਾ ਪਰਿਵਾਰ ਵੱਲ ਚਲਾ ਗਿਆ, ਇੱਕ ਟੁਕੜਾ ਕਾਰੋਬਾਰ ਵੱਲ ਚਲਾ ਗਿਆ, ਤੀਜਾ ਟੁਕੜਾ ਸੰਸਾਰ ਵੱਲ ਚਲਾ ਗਿਆ, ਨਿਰੰਕਾਰ ਵਾਸਤੇ ਤੇ ਬਚੀ ਹੀ ਕੱਖ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਦੇਵ ਕਹਿੰਦੇ ਜੇ ਇੱਕ ਹੋਏ ਤਾਂ ਉੱਗਵੈ, ਅਬ ਕਿਉਂ ਉੱਗੈ ਨਾਲ। ਕੋਸ਼ਿਸ਼ ਕਰਿਆ ਕਰੀਏ, ਸਰੀਰ ਦੀ ਸਾਵਧਾਨਤਾ ਬਣੀ ਰਹੇ, ਮਨ ਦੀ ਇਕਾਗਰਤਾ ਬਣੀ ਰਹੇ। ਸਾਰੀ ਪ੍ਰਚਾਰਕ ਮੁਬਾਰਕ ਨੇ, ਮੈਂ ਸਾਰਿਆਂ ਦਾ ਸਤਿਕਾਰ ਕਰਦਾ, ਪਰ ਸੁਭਾਅ ਆਪੋ ਆਪਣੇ ਨੇ, ਸੋਚ ਆਪੋ ਆਪਣੀ ਹੈ। ਕੁਛ ਪ੍ਰਚਾਰਕ ਉਹ ਹੁੰਦੇ ਨੇ ਜਿਹੜਾ ਤੁਹਾਡਾ ਐਂਟਰਟੇਨਮੈਂਟ ਕਰ ਜਾਂਦੇ ਨੇ, ਗੱਲਾਂ ਚਾਹੇ ਬਾਹਰੋਂ ਹੀ ਕਰਦੇ ਹੋਣ। ਕਈ ਤੇ ਐਸੇ ਵੀ ਨੇ ਵੀ ਨਿਊਜ਼ ਸੁਣੀ, ਅਖਬਾਰ ਵਿੱਚੋਂ ਪੜ੍ਹ ਲਈ, ਜਾਂ ਹੁਣ ਤਾਂ ਸੋਸ਼ਲ ਮੀਡੀਆ ਤੇ ਮਿਲ ਜਾਂਦੀ ਹੈ, ਜੇਬ ਚ ਪਾਈ ਫਿਰਦੇ ਆ ਸਾਰਾ ਕੁਛ। ਬਾਹਰ ਨਿਊਜ਼ ਸੁਣੀ, ਕੋਈ ਘਟਨਾ ਕੋਈ ਸਾਹਮਣੇ ਆਈ ਗੱਲ, ਜਾਂ ਕਿਸੇ ਕਾਮੇਡੀਅਨ ਦੀ ਕੋਈ ਗੱਲ ਸੁਣ ਲਈ, ਆ ਕੇ ਦਰਬਾਰ ਚ ਸੁਣਾ ਦੇਣੀ ਆ, ਸੰਗਤ ਵੀ ਖੁਸ਼ ਤੇ ਆਪ ਵੀ ਖੁਸ਼ ਵੀ ਬਹੁਤ ਵਧੀਆ ਗੱਲ ਕੀਤੀ ਹੈ, ਕਮਾਲ ਕਰਤੀ, ਇਹ ਬਾਬਾ ਤੇ ਹਸਾਉਂਦਾ ਹੀ ਬਹੁਤ ਹੈ, ਇਹ ਕੁਛ ਵੀ ਸਾਨੂੰ ਬੜਾ ਪਸੰਦ ਹੈ। ਪਰ ਮੇਰਾ ਸੁਭਾਅ ਥੋੜ੍ਹਾ ਜਿਹਾ ਇਸ ਪੱਖ ਤੋਂ ਕੋਰਾ ਰਹਿ ਜਾਂਦਾ। ਮੇਰਾ ਸਤਿਗੁਰੂ ਨੇ ਕਹਿ ਲਓ ਸੋਚ ਐਸੀ ਬਖਸ਼ੀ ਹੈ ਵੀ ਇੱਥੇ ਗੱਲ ਗੁਰੂ ਦੀ ਹੋਣੀ ਚਾਹੀਦੀ ਹੈ, ਗੱਲ ਗੁਰਬਾਣੀ ਦੀ ਹੋਣੀ ਚਾਹੀਦੀ ਹੈ, ਗੱਲ ਇਤਿਹਾਸ ਦੀ ਹੋਣੀ ਚਾਹੀਦੀ ਹੈ। ਹਾਂ, ਥੋੜ੍ਹਾ ਬਹੁਤਾ ਕੋਈ ਪ੍ਰਮਾਣ ਤੁਹਾਨੂੰ ਮਿਲਦਾ ਉਹ ਵਰਤ ਲਵੋ। ਇਹ ਨਹੀਂ ਕਿ ਵੀ 45 ਮਿੰਟਾਂ ਵਿੱਚੋਂ 40 ਮਿੰਟ ਚੁਟਕਲੇ ਤੇ 5 ਮਿੰਟ ਗੁਰੂ ਦੀ ਗੱਲ, ਨਹੀਂ। 45 ਮਿੰਟਾਂ ਵਿੱਚੋਂ ਘੱਟੋ ਘੱਟ 40 ਮਿੰਟ ਦੇ ਗੁਰੂ ਦੀ ਗੱਲ ਕਰ ਲਓ ਨਾ, ਚਲੋ 5 ਮਿੰਟ ਇੱਧਰ ਉੱਧਰ ਲੰਘ ਵੀ ਗਏ ਤਾਂ ਵੀ ਕੋਈ ਗੱਲ ਨਹੀਂ। ਇਸ ਲਈ ਮੈਂ ਬੇਨਤੀ ਗੁਰਮੁਖੋ ਤਾਂ ਕੀਤੀ ਹੈ, ਵੈਸੇ ਬੜੇ ਸਿਆਣੇ ਉਹ ਜਿਹੜੇ ਰੋਜ਼ਾਨਾ ਸਰੋਤੇ ਬੈਠਦੇ ਨੇ, ਉਹ ਤਾਂ ਬੜੇ ਸਿਆਣੇ ਨੇ, ਉਹਨਾਂ ਨੂੰ ਨਹੀਂ ਕਹਿਣਾ ਪੈਂਦਾ। ਅਤੇ ਬਾਕੀਆਂ ਨੂੰ ਵੀ ਬੇਨਤੀ ਹੈ ਵੀ ਇਕਾਗਰਤਾ ਵੱਲ ਹਮੇਸ਼ਾ ਧਿਆਨ ਦਈਏ। ਆਓ ਜਿੱਥੇ ਧੁਰ ਕੀ ਬਾਣੀ ਦੇ ਕੀਰਤਨ ਸਤਿਗੁਰਾਂ ਨੇ ਬਖਸ਼ੇ ਨੇ, ਅਤੇ ਸਮੇਂ ਅਨੁਸਾਰ ਰੋਜ਼ਾਨਾ ਦੇ ਨਿਤਨੇਮ ਅਨੁਸਾਰ ਭਾਈ ਸਾਹਿਬ ਭਾਈ ਗੁਰਦਾਸ ਜੀ, ਜਦੋਂ ਭਾਈ ਗੁਰਦਾਸ ਜੀ ਦੇ ਜੀਵਨ ਵੱਲ ਮੈਂ ਤੱਕਦਾ ਨਾ, ਜਾਂ ਉਹਨਾਂ ਦੀ ਵਿਦਵਤਾ ਵੱਲ ਤੱਕਦਾ, ਇੱਕ ਚੀਜ਼ ਮੈਨੂੰ ਬੜੀ ਮਹਿਸੂਸ ਹੁੰਦੀ ਹੈ ਵੀ ਗੁਰਬਾਣੀ ਦੇ ਲਿਖਾਰੀ ਭਾਈ ਗੁਰਦਾਸ ਜੀ ਨੂੰ ਚੁਣਿਆ ਗਿਆ। ਹੁਣ ਗੁਰਮੁਖੀ ਤੇ ਕੋਈ ਵੀ ਲਿਖ ਸਕਦਾ, ਅੱਜ ਆਪਾਂ ਵੀ ਲਿਖਦੇ ਹਾਂ, ਤੇ ਭਾਈ ਗੁਰਦਾਸ ਜੀ ਇੱਕ ਐਸੇ ਵਿਦਵਾਨ ਪੁਰਸ਼ ਨੇ ਜਿਹੜੇ ਗੁਰਬਾਣੀ ਦੇ ਵਿਆਕਰਨ ਦੀ ਬੜੀ ਡੂੰਘੀ ਸੋਝੀ ਰੱਖਦੇ ਨੇ। ਆ ਜਿਹੜੀਆਂ ਤੁਸੀਂ ਵੇਖਦੇ ਹੋ ਨਾ ਵੀ ਕਈ ਸ਼ਬਦਾਂ ਵਿੱਚ ਆਖਰੀ ਅੱਖਰ ਨੂੰ ਸਿਹਾਰੀ ਆ ਜਾਂਦੀ ਹੈ, ਆਖਰੀ ਅੱਖਰ ਨੂੰ ਔਂਕੜ ਆ ਜਾਂਦਾ। ਇਹ ਜੇ ਤੇ ਦੇਖ ਦੇਖ ਕੇ ਇਕੱਲਾ ਇਕੱਲਾ ਅੱਖਰ ਲਿਖਣਾ ਹੋਵੇ ਫਿਰ ਤੇ ਚਲੋ ਗੱਲ ਵੱਖਰੀ ਹੈ, ਜੇ ਸੁਣ ਕੇ ਗੁਰਬਾਣੀ ਲਿਖਣੀ ਹੋਵੇ, ਧਿਆਨ ਦਿਓ, ਫਿਰ ਇਹ ਕਾਰਜ ਬਹੁਤ ਔਖਾ ਹੈ। ਕਿਉਂਕਿ ਬੋਲਣ ਵਾਲਾ ਸਿਹਾਰੀ ਔਂਕੜ ਸਹੀ ਬੋਲ ਨਹੀਂ ਪਾਉਂਦਾ। ਭਾਈ ਗੁਰਦਾਸ ਜੀ ਨੂੰ ਲਿਖਾਰੀ ਚੁਣਿਆ ਮੇਰੇ ਸਤਿਗੁਰਾਂ ਨੇ, ਕਿੰਨੀ ਵਿਦਵਤਾ ਹੋਵੇਗੀ, ਗਹਿਰਾਈ ਹੋਵੇਗੀ ਉਹਨਾਂ ਕੋਲ ਵੀ ਇਹ ਲਗ ਮਾਤਰ ਸਹਿਤ ਗੁਰਬਾਣੀ ਸਹੀ ਲਿਖਣਗੇ। ਤੇ ਉਹਨਾਂ ਦਾ ਜਿੱਥੇ ਗੁਰਬਾਣੀ ਦਾ ਐਕਸਪੀਰੀਅੰਸ ਹੈ, ਗੁਰਬਾਣੀ ਪੜ੍ਹਨ ਦਾ ਕਮਾਉਣ ਦਾ ਐਕਸਪੀਰੀਅੰਸ ਹੈ, ਉੱਥੇ ਆਪ ਵੀ ਇੱਕ ਮਹਾਨ ਕਵੀ ਨੇ। ਕਵਿਤਾ ਦਾ ਬੋਧ ਕੋਈ ਛੋਟੀ ਗੱਲ ਨਹੀਂ ਹੁੰਦੀ, ਅੱਜ ਕੱਲ੍ਹ ਤੇ ਜਣਾ ਖਣਾ ਕਵੀ ਹੈ, ਚਾਰ ਕੁ ਲਾਈਨਾਂ ਜੋੜਨੀਆਂ ਆ ਗਈਆਂ ਕਵੀ ਬਣ ਜਾਂਦੇ ਆ, ਪਰ ਇਸ ਤਰ੍ਹਾਂ ਨਹੀਂ ਕਵੀ ਹੁੰਦਾ। ਕਵੀ ਬਣਨ ਵਾਸਤੇ ਗੁਰੂ ਪਿਆਰਿਓ ਇੱਕ ਪਿੰਗਲ ਗ੍ਰੰਥ ਹੈ, ਪਿੰਗਲ ਰਿਸ਼ੀ ਨੇ ਲਿਖਿਆ, ਉਹ ਪੜ੍ਹ ਕੇ ਪਤਾ ਲੱਗਦਾ ਵੀ ਕਵਿਤਾ ਕੀ ਹੁੰਦੀ ਹੈ। ਕੋਈ ਵੀ ਛੰਦ ਹੈ, ਜਿਵੇਂ ਹੁਣ ਇੱਥੇ ਕਵਿਤ ਛੰਦ ਚੱਲ ਰਿਹਾ, ਸਵਈਆ ਛੰਦ ਹੈ, ਜਾਪ ਸਾਹਿਬ ਦੇ ਅਨੇਕਾਂ ਛੰਦਾਂ ਦੇ ਨਾਮ ਤੁਸੀਂ ਜਾਣਦੇ ਹੋ, ਸੋਰਠਾ ਛੰਦ, ਦੋਹਰਾ ਛੰਦ, ਸਾਰੀ ਛੰਦ ਨੇ ਕਵਿਤਾ ਦੇ। ਤੇ ਇੱਕ ਛੰਦ ਜਦੋਂ ਲਿਖਣਾ ਸ਼ੁਰੂ ਕਰਨਾ, ਪਹਿਲਾਂ ਉਹਦਾ ਗਿਆਨ ਹੋਣਾ ਚਾਹੀਦਾ ਵੀ ਇਹਦੇ ਮਾਤਰੇ ਕਿੰਨੇ ਨੇ। ਹੁਣ ਮਾਤਰਾ ਸ਼ਬਦ ਵੀ ਤੁਹਾਡੇ ਵਾਸਤੇ ਅਜੀਬ ਹੋਊਗਾ, ਬਹੁਤਿਆਂ ਵਾਸਤੇ, ਇਹਨੂੰ ਸੌਖਾ ਕਰ ਦਿੰਦਾ, ਅੱਖਰ ਕਿੰਨੇ ਨੇ।
ਅੱਧਾ ਮਾਤਰਾ ਵੀ ਹੁੰਦਾ, ਪੂਰਾ ਵੀ ਮਾਤਰਾ ਹੁੰਦਾ। ਔਂਕੜ ਮੁਕਤਾ ਸਿਹਾਰੀ ਔਂਕੜ ਅੱਧਾ ਮਾਤਰਾ, ਅਤੇ ਬਾਕੀ ਜਿਹੜੀਆਂ ਲੱਗਦੀਆਂ ਲਾਵਾਂ ਬਿਹਾਰੀ ਦੁਲੈਂਕੜ ਆਦਿਕ ਹੋੜਾ ਕਨੌੜਾ ਇਹ ਪੂਰਾ ਮਾਤਰਾ ਗਿਣਿਆ ਜਾਂਦਾ। ਇਸ ਤਰ੍ਹਾਂ ਕਰਕੇ ਅੱਖਰ ਜੋੜ ਮਾਤਰਾ ਜੋੜ ਬਣਾ ਕੇ ਫਿਰ ਛੰਦ ਦੀ ਰਚਨਾ ਵੀ ਇੰਨੇ ਮਾਤਰੇ ਵਿੱਚ ਇਹ ਲਿਖਣਾ। ਫਿਰ ਇਹਦੇ ਕਿੰਨੇ ਹਿੱਸੇ ਬਣਨੇ, ਜਿਹੜਾ ਕਵਿੱਤ ਹੁੰਦਾ ਗੁਰਮੁਖੋ ਇਹ ਇੱਕ ਪੰਗਤੀ ਚਾਰ ਹਿੱਸਿਆਂ ਵਿੱਚ ਹੋਇਆ ਕਰਦੀ ਹੈ। ਸਬਈਆ ਕਵਿੱਤ ਜਿਹੜਾ ਹੈ ਇਕੱਲਾ ਨਹੀਂ ਹੁੰਦਾ, ਵੀ ਸਿੱਧਾ ਹੀ ਹੁੰਦਾ ਹੈ, ਚਾਰ ਪਾਰਟ ਬਣਦੇ ਨੇ ਇੱਕ ਪੰਗਤੀ ਲਿਖਣ ਲੱਗਿਆਂ। ਤੁਸੀਂ ਰੋਜ਼ ਪੜ੍ਹਦੇ ਹੋ, ਉਹਦੇ ਵਿੱਚੋਂ ਤੁਹਾਨੂੰ ਸਮਝ ਆ ਜਾਣੀ ਹੈ, ਉਹੀ ਆਪਾਂ ਸਾਹਮਣੇ ਲੈ ਲੈਂਦੇ ਹਾਂ। ਪਾਏ ਗਹੇ ਜਬ ਤੇ ਤੁਮਰੇ, ਇਹ ਦੋ ਪਾਰਟ ਨੇ। ਗਹੇ ਤੇ ਜਮ ਕੀ ਲਾ ਕੇ ਅੱਗੇ ਤੁਰਨਾ ਪੈਣਾ, ਲਚਕ ਦੇ ਕੇ, ਫਲੈਕਸੀਬਿਲਟੀ ਚਾਹੀਦੀ ਹੈ ਆਵਾਜ਼ ਵਿੱਚ। ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨੇ, ਚਾਰ ਹਿੱਸੇ ਬਣ ਗਏ। ਅਗਲੀ ਪੰਕਤੀ ਵੀ ਇਸੇ ਤਰ੍ਹਾਂ ਮਿਲੇਗੀ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਏਕ ਨਾ ਮੰਨਿਓ, ਚਾਰ ਹਿੱਸੇ। ਕਵਿਤ ਛੰਦ ਹਮੇਸ਼ਾ ਚਾਰ ਹਿੱਸਿਆਂ ਵਿੱਚ ਲਿਖਿਆ ਜਾਂਦਾ, ਬੋਲਿਆ ਜਾਂਦਾ ਹੈ। ਤੇ ਭਾਈ ਸਾਹਿਬ ਨੇ ਕਵਿਤ ਲਿਖੇ ਨੇ, ਮੈਂ ਇਹਨੂੰ ਕਹਿ ਲਿਆ ਵੀ ਇਹ ਮਹਿੰਗੀ ਰਚਨਾ ਹੁੰਦੀ ਹੈ ਜਿਹੜੀ ਛੰਦਾਬੰਦੀ ਹੁੰਦੀ ਹੈ। ਜਿਹੜੇ ਅੱਜ ਕੱਲ੍ਹ ਗੀਤ ਗੂਤ ਲਿਖ ਲੈਂਦੇ ਨੇ, ਗਾਇਕ ਗਾਈ ਜਾਂਦੇ ਨੇ, ਤੇ ਬੜੇ ਸਰਲ ਜਿਹੇ ਹੁੰਦੇ ਨੇ, ਕੋਈ ਬਹੁਤੀ ਔਖੀ ਗੱਲ ਨਹੀਂ ਹੁੰਦੀ। ਪੁਰਾਣੇ ਕਵੀ ਪਿੰਗਲ ਅਨੁਸਾਰ ਲਿਖਦੇ ਸੀ ਤੇ ਪਿੰਗਲ ਅਨੁਸਾਰ ਗਾਉਂਦੇ ਸੀ। ਅੱਜ ਵੀ ਕਵੀਸ਼ਰ ਜਨ ਜਿਹੜੇ ਹਨ ਸਾਡੇ ਵਿੱਚ, ਸਾਡੀ ਕੌਮ ਵਿੱਚ ਕਵੀਸ਼ਰਾਂ ਦੇ ਵਿੱਚ ਬਹੁਤ ਅਜੇ ਸਿਆਣੇ ਪੁਰਖ ਹੈਗੇ ਨੇ ਜਿਹੜੇ ਇਸ ਢੰਗ ਨਾਲ ਕਵਿਤਾ ਲਿਖਦੇ ਤੇ ਗਾਉਂਦੇ ਨੇ। ਤੇ ਮੈਂ ਤਾਂ ਬੇਨਤੀ ਕਰੀਏ ਵੀ ਭਾਈ ਗੁਰਦਾਸ ਦੀ ਜਿਹੜੀ ਰਚਨਾ ਆਪਾਂ ਵਿਚਾਰਦੇ ਹਾਂ ਨਾ, ਇਹ ਕਹਿਣ ਵਿੱਚ ਸਰਲ ਹੋਵੇਗੀ, ਆਮ ਆਪਾਂ ਪੜ੍ਹਦੇ ਵੀ ਨਹੀਂ, ਪਰ ਸਤਿਗੁਰੂ ਨੇ ਮਹਾਨ ਵਿਦਵਾਨ ਦੇ ਉੱਤੇ ਕਿਰਪਾ ਕੀਤੀ ਹੈ ਭਾਈ ਗੁਰਦਾਸ ਜੀ ਤੇ, ਜਿਨ੍ਹਾਂ ਨੇ ਲਿਖਿਆ ਅੱਜ ਦੇ ਕਵਿਤ ਵਿੱਚ ਕੀ ਆਖਦੇ ਨੇ। ਆਓ ਇਹਦੀ ਵਿਚਾਰ ਸਾਂਝੀ ਕਰੀਏ। ਸਤਿਗੁਰ ਸਿੱਖਣ ਕੈ ਰੋਮਹਿ ਨਾ ਚਾਂਪ ਸਕੈ। ਕੁਛ ਚੀਜ਼ਾਂ ਦਾ ਪ੍ਰਭਾਵ ਸਾਡੇ ਮਨ ਦੇ ਉੱਤੇ ਹੁੰਦਾ, ਪਹਿਲਾਂ ਉਹਨਾਂ ਦਾ ਜ਼ਿਕਰ ਕੀਤਾ। ਕੀ ਜ਼ਿਕਰ ਕਰਦੇ ਨੇ? ਪਹਿਲਾਂ ਆਖਦੇ ਨੇ ਵੀ ਜਿਹੜਾ ਕਾਮ ਹੈ ਨਾ, ਇੱਕ ਇਮਾਰਤੀ ਬੰਦੇ ਦੇ ਉੱਤੇ ਇਕੱਲਾ ਨਹੀਂ ਹਮਲਾ ਕਰਦਾ, ਇੱਕ ਫੌਜ ਲੈ ਕੇ ਹਮਲਾ ਕਰਦਾ, ਭਾਵ ਆਪਣਾ ਪੂਰਾ ਬਾਹੂਬਲ ਭਰ ਕੇ ਕਟਕ ਚੜ੍ਹ ਕੇ ਆਉਂਦਾ ਕਾਮ ਦਾ ਬੰਦੇ ਦੀ ਵਿਰਤੀ ਦੇ ਉੱਤੇ। ਤੇ ਇਹ ਜਿਹੜਾ ਕਾਮ ਦਾ ਹਮਲਾ ਮਨੁੱਖ ਤੇ ਹੁੰਦਾ ਨਾ, ਬੜਾ ਫਿਰ ਖਤਰਨਾਕ ਹੁੰਦਾ ਹੈ। ਮੈਂ ਬੜੇ ਦੁੱਖ ਨਾਲ ਕਹਿ ਦਿਆਂ, ਆ ਪਿਛਲੇ ਹਫ਼ਤੇ ਦੀ ਨਿਊਜ਼ ਤੁਸੀਂ ਸੁਣੀ ਹੋਣੀ ਹੈ, ਰਾਜਸਥਾਨ ਦੇ ਗੰਗਾ ਨਗਰ ਸ਼ਹਿਰ ਦੇ ਵਿੱਚ ਇੱਕ ਹੋਟਲ ਦੇ ਵਿੱਚ ਇੱਕ ਬੱਚੀ ਦੀ 32 ਬੰਦਿਆਂ ਨੇ ਪੱਤ ਲੁੱਟੀ ਹੈ, ਹੱਦ ਹੋ ਗਈ ਹੈ, ਅੰਦਰੋਂ ਇਨਸਾਨੀਅਤ ਖਤਮ ਹੈ, ਕੇਵਲ ਜਾਨਵਰ ਹੈ ਅੰਦਰ। ਇਹੀ ਜਿਹੀ ਹਾਲਤ ਤੇ ਜਾਨਵਰਾਂ ਦੀ ਵੀ ਨਹੀਂ ਹੁੰਦੀ। ਤੇ ਕਈ ਦਿਨ ਲਗਾਤਾਰ ਇਹ ਵਰਤਾਰਾ ਉਸ ਬੱਚੀ ਨਾਲ ਵਰਤਦਾ ਰਿਹਾ। ਇਹ ਤੇ ਇੱਕ ਉਦਾਹਰਣ ਲਈ ਹੈ, ਰੋਜ਼ਾਨਾ ਹੀ ਐਸੀਆਂ ਖਬਰਾਂ ਸੁਣਨ ਨੂੰ ਮਿਲਦੀਆਂ, ਬੜੇ ਦੁੱਖ ਦੀਆਂ ਗੱਲਾਂ ਨੇ। ਪਰ ਗੁਰੂ ਨਾਨਕ ਦੇ ਘਰ ਦਾ ਸੱਚ ਹੈ, ਕਹਿੰਦੇ ਕਾਮ ਕੋਈ ਛੋਟੀ ਜਿਹੀ ਗੱਲ ਨਾ ਸਮਝ ਲਿਓ, ਮਨੁੱਖੀ ਮਨ ਤੇ ਜਦੋਂ ਹਮਲਾ ਕਰਦਾ ਇੱਕ ਫੌਜ ਵਾਂਗ ਕਰਦਾ, ਜਿਵੇਂ ਫੌਜ ਚੰਗੀ ਤਰ੍ਹਾਂ ਘੇਰਾਬੰਦੀ ਕਰਕੇ ਦੁਸ਼ਮਣ ਤੇ ਹਮਲਾ ਕਰਦੀ ਹੈ, ਇਹ ਵੀ ਇਸੇ ਢੰਗ ਦੇ ਨਾਲ ਹਮਲਾਵਰ ਹੋ ਜਾਂਦਾ ਮਨ ਦੇ ਉੱਤੇ। ਮੈਂ ਸ਼ਬਦ ਪੜ੍ਹਦਿਆਂ ਤੁਹਾਨੂੰ ਗੱਲ ਸਮਝ ਆਵੇ। ਕਹਿੰਦੇ ਕੋਟਨ ਕੋਟਾਨ ਕਾਮ ਕਟਕ ਹੋਏ ਕਾਮਾਰਥੀ, ਕੋਟਨ ਕੋਟ ਕਈ ਕਰੋੜ, ਜਿਵੇਂ ਫੌਜ ਹਮਲਾ ਕਰੇ ਕਟਕ ਚੜ੍ਹ ਕੇ ਆਵੇ ਕਾਮਾਰਥੀ ਬੰਦੇ ਦੇ ਉੱਤੇ। ਕਮਾਰਥੀ ਕੀ ਹੁੰਦਾ? ਜਿਹਦਾ ਮਨੋਰਥੀ ਕਾਮ ਹੈ, ਬਿਰਤੀ ਵਿੱਚ ਕਾਮ ਹੈ। ਤੇ ਨਾਲ ਹੀ ਆਖਿਆ ਕਹਿੰਦੇ ਕੋਟਨ ਕੋਟਾਨ ਕ੍ਰੋਧ ਕ੍ਰੋਧੀ ਬੰਤ ਆਹੇ ਜੀ। ਕਹਿੰਦੇ ਬਿਲਕੁਲ ਇਹੀ ਹਾਲਤ ਹੈ ਕ੍ਰੋਧ ਦੀ। ਫਿਰ ਕ੍ਰੋਧ ਵੀ ਇਕੱਲਾ ਨਹੀਂ, ਮਾਨੋ ਫੌਜ ਲੈ ਕੇ ਚੜ੍ਹਦਾ ਇਹ ਆਪਣੀ।
ਇਹ ਦੋ ਪੰਜਾਂ ਦੇ ਵਿੱਚੋਂ ਚੁਣੇ ਨੇ ਭਾਈ ਗੁਰਦਾਸ ਜੀ ਨੇ, ਪੰਜਾਂ ਦੇ ਵਿੱਚੋਂ ਦੋ ਦੀ ਗੱਲ ਕੀਤੀ ਹੈ, ਇਹਨਾਂ ਦਾ ਆਪਸ ਵਿੱਚ ਰਿਸ਼ਤਾ ਬੜਾ ਨੇੜੇ ਦਾ ਹੈ। ਕਾਮ ਅਤੇ ਕ੍ਰੋਧ ਆਪਣੇ ਆਪ ਵਿੱਚ ਇੱਕ ਦੂਜੇ ਦੇ ਮਿੱਤਰ ਨੇ। ਕਿਵੇਂ ਮਿੱਤਰ ਨੇ? ਜੇ ਤੇ ਕਾਮ ਦੀ ਹੋ ਗਈ ਪੂਰਤੀ, ਜੋ ਸੋਚਿਆ ਸੀ ਉਹ ਹੋ ਗਿਆ। ਅਗਰ ਕਾਮ ਦੀ ਪੂਰਤੀ ਨਾ ਹੋਈ ਫਿਰ ਕ੍ਰੋਧ ਚੜੇਗਾ। ਇਹ ਭਾਵੇਂ ਮਨੁੱਖ ਹੋਵੇ ਭਾਵੇਂ ਕੋਈ ਜਾਨਵਰ ਹੋਵੇ। ਦਿੱਲੀ ਵਿੱਚ ਇੱਕ ਘਟਨਾ ਘਟੀ ਸੀ, ਜਮੁਨਾ ਦੇ ਕਿਨਾਰੇ ਇੱਕ ਮਹਾਵਤ ਆਪਣਾ ਹਾਥੀ ਲੈ ਕੇ ਆਇਆ। ਹਾਥੀ ਦੇ ਉੱਤੇ ਕਾਮ ਬਹੁਤਾ ਭਾਰੂ ਹੈ। ਸਤਿਗੁਰੂ ਨੇ ਗੁਰਬਾਣੀ ਵਿੱਚ ਕਿਹਾ, ਕਾਮ ਰੋਗ ਮੈਗਲ ਬਸਕੀਨਾ, ਮੈਗਲ ਹਾਥੀ। ਹਾਥੀ ਨੂੰ ਕਾਮ ਨੇ ਵਸ ਕੀਤਾ ਹੋਇਆ ਆਪਣੇ। ਹਾਥੀ ਫੜਨ ਵਾਲੇ ਵੀ ਤੁਸੀਂ ਸੁਣਿਆ ਹੋਣਾ ਵੀ ਕਾਲਬੂਤ ਕੀ ਹਸਤਨੀ ਮਨ ਬੌਰਾ ਰੇ, ਕਲਬੂਤ ਬਣਾਉਂਦੇ ਨੇ ਹਥਨੀ ਦਾ। ਇੱਕ ਡੂੰਘਾ ਟੋਆ ਪੁੱਟ ਕੇ ਹਲਕੀ ਜਿਹੀ ਛੱਤ ਪਾ ਕੇ ਉਹਦੇ ਉੱਤੇ ਉਹ ਕਾਗਜ਼ਾਂ ਦੀ ਹਥਨੀ ਖੜੀ ਕਰ ਦਿੰਦੇ ਨੇ। ਹਾਥੀ ਆਉਂਦਾ ਭੱਜਿਆ ਤੇ ਜਦੋਂ ਉੱਥੇ ਪਹੁੰਚਦਾ ਉਹ ਛੱਤ ਦੇ ਉੱਤੇ ਚੜ੍ਹਦਾ, ਭਾਰ ਜ਼ਿਆਦਾ ਹੋਣ ਕਾਰਨ ਉਹ ਛੱਤ ਟੁੱਟ ਜਾਂਦੀ ਹੈ ਤੇ ਟੋਏ ਵਿੱਚ ਡਿੱਗ ਜਾਂਦਾ। ਫਿਰ ਪਹਿਲਾਂ ਤਾਂ 5-4 ਦਿਨ ਭੁੱਖਾ ਹੀ ਰੱਖਦੇ ਨੇ। ਜਦੋਂ ਸੁਸਤ ਜਿਹਾ ਹੋ ਜਾਂਦਾ ਨਾ, ਕਮਜ਼ੋਰ ਜਿਹਾ, ਫਿਰ ਆਪਣੇ ਇਸ਼ਾਰਿਆਂ ਤੇ ਲਾ ਕੇ ਫਿਰ ਟੋਏ ਵਿੱਚੋਂ ਬਾਹਰ ਕੱਢ ਕੇ ਉਹਨੂੰ ਗੁਲਾਮ ਬਣਾ ਕੇ ਦਰ ਦਰ ਘੁਮਾਉਂਦੇ ਨੇ। ਇਹ ਗੁਰੂ ਸਾਹਿਬ ਨੇ ਵੀ ਕਿਹਾ, ਸੱਚਾਈ ਵੀ ਇਹੀ ਹੈ। ਕਹਿੰਦੇ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਕਲਬੂਤ ਦੀ ਹਸਤਨੀ ਦੇਖ ਕੇ ਹੀ ਕਾਮ ਮਨ ਨੂੰ ਚੜ ਗਿਆ ਹਾਥੀ ਦੇ। ਉਹ ਜਮੁਨਾ ਦੇ ਕਿਨਾਰੇ ਪਹਿਲਾਂ ਇੱਕ ਹਥਨੀ ਨਹਾ ਰਿਹਾ ਸੀ ਕੋਈ ਮਹਾਵਤ, ਤੇ ਹਾਥੀ ਆ ਗਿਆ ਉੱਥੇ ਤੇ ਉਹ ਹਥਨੀ ਦੇ ਵੱਲ ਪ੍ਰੇਰਿਤ ਹੋਇਆ ਤੇ ਉਹ ਜਿਹੜਾ ਹਥਨੀ ਵਾਲਾ ਸੀ ਉਹ ਹਥਨੀ ਪਰੇ ਕਰੇ ਕੱਢੇ ਦੂਰ ਲਿਜਾਵੇ। ਇੰਨਾ ਕ੍ਰੋਧਿਤ ਹਾਥੀ ਹੋ ਗਿਆ ਵੀ ਉਹ ਹਥਨੀ ਨੂੰ ਛੱਡ ਕੇ ਨਾ ਮਹਾਵਤ ਵੱਲ ਹੋ ਗਿਆ। ਸੁੰਡ ਨਾਲ ਫੜ ਕੇ ਪਟਕਾ ਪਟਕਾ ਕੇ ਮਹਾਵਤ ਜ਼ਮੀਨ ਤੇ ਕਈ ਵਾਰੀ ਮਾਰਿਆ ਤੇ ਮੌਕੇ ਤੇ ਉਹਦੀ ਮੌਤ ਹੋ ਗਈ। ਇਹ ਘਟਨਾ ਘਟੀ ਸੀ ਦਿੱਲੀ ਦੇ ਵਿੱਚ ਜਮੁਨਾ ਦੇ ਕਿਨਾਰੇ ਤੇ। ਸੋ ਇਹਨਾਂ ਦੀ ਬੜੀ ਸਾਂਝ ਹੈ, ਕਾਮ ਦੀ ਪੂਰਤੀ ਨਾ ਹੋਈ ਤੇ ਕ੍ਰੋਧ ਉਪਜਦਾ ਹੈ, ਉਸੇ ਕ੍ਰੋਧ ਕਾਰਨ ਕਤਲ ਹੋ ਜਾਂਦੇ ਨੇ। ਕਿਸੇ ਥਾਂ ਤੇ ਪਤਨੀ ਨੇ ਪਤੀ ਕਤਲ ਕਰਵਾ ਦਿੱਤਾ ਹੈ, ਕਿਤੇ ਪਤੀ ਨੇ ਪਤਨੀ ਕਤਲ ਕਰਵਾ ਦਿੱਤੀ ਹੈ ਗਲਤ ਸੰਬੰਧਾਂ ਦੇ ਕਾਰਨ। ਇਹ ਸਾਰੀ ਕਾਮ ਦੀ ਉਪਜ ਹੈ, ਕਤਲਾਂ ਤੱਕ ਨੌਬਤ ਪਹੁੰਚਦੀ ਹੈ। ਭਾਈ ਸਾਹਿਬ ਕਹਿੰਦੇ ਇਹ ਦੋਵੇਂ ਆਪਣੀ ਫੌਜ ਲੈ ਕੇ ਚੜ੍ਹਦੇ ਨੇ ਜਿਹਦੇ ਤੇ ਹਮਲਾ ਇਹਨਾਂ ਦਾ ਹੁੰਦਾ ਹੈ। ਫਿਰ ਅੱਗੇ ਆਖਦੇ ਨੇ, ਕਹਿੰਦੇ ਕੋਟਨ ਕੁਟਾਨ ਲੋਭ, ਲੋਭੀ ਹੋਏ ਲਾਲਚ ਕਰੈ। ਜਦੋਂ ਬੰਦੇ ਦਾ ਲਾਲਚ ਜਾਗਦਾ ਨਾ, ਫਿਰ ਇਹ ਵੀ ਲੋਭੀ ਮਾਨੋ ਆਪਣੀ ਫੌਜ ਦਾ ਹਮਲਾ ਕਰਦਾ ਹੈ। ਲਾਲਚ ਅੱਗੇ ਤੋਂ ਅੱਗੇ ਵਧੀ ਜਾਂਦਾ ਹੈ। ਇਤਿਹਾਸ ਵਿੱਚੋਂ ਉਦਾਹਰਣ ਲੈ ਲੈਂਦੇ ਹਾਂ। ਮੇਰਾ ਇਲਾਕਾ ਹੈ ਮਰਿੰਡੇ ਦੇ ਕੋਲ, ਪਿੰਡ ਹੈ ਸਹੇੜੀ, ਗੰਗੂ ਬ੍ਰਾਹਮਣ ਦਾ ਪਿੰਡ। ਸਤਿਕਾਰਯੋਗ ਮਾਤਾ ਗੁਜਰ ਕੌਰ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਧੰਨ ਬਾਬਾ ਫਤਿਹ ਸਿੰਘ, ਉਹਦੇ ਘਰ ਵਿੱਚ ਪਹੁੰਚੇ ਹੋਏ ਨੇ। ਲੈ ਕੇ ਵੀ ਆਪ ਆਇਆ ਬਾਹਰੋਂ, ਤੇ ਉਹਨਾਂ ਕੋਲ ਧਨ ਦੀ ਖੁਰਜੀ ਹੈ। ਖੁਰਜੀ ਕੀ ਹੁੰਦੀ ਹੈ ਨਾ, ਆਪਾਂ ਤਾਂ ਕਹੀ ਜਾਂਦੇ ਵੀ ਸ਼ਾਇਦ ਕੋਈ ਥੈਲੀ ਹੋਣੀ ਹੈ ਜਾਂ ਗਠੜੀ ਬੰਨੀ ਹੋਣੀ ਹੈ। ਖੁਰਜੀ ਏਦਾਂ ਨਹੀਂ ਸੀ ਹੁੰਦੀ। ਪਹਿਲੇ ਸਮਿਆਂ ਦੇ ਵਿੱਚ ਜਿਹੜਾ ਕੁਆਇਨ ਹੁੰਦਾ ਸੀ ਨਾ, ਕਰੰਸੀ ਦਾ ਸਿੱਕਾ, ਤੇ ਉਹ ਬਾਂਸ ਹੁੰਦੇ ਸੀ। ਬਾਂਸ ਤੇ ਹੁਣ ਵੀ ਹਨ ਬੰਬੂ। ਉਹ ਬਾਂਸ ਦੀ ਪੋਰੀ ਖਾਲੀ ਕਰਕੇ ਨਾ, ਇੱਕ ਪਾਸਿਓਂ ਗੋਲ ਉਹਦਾ ਮੂੰਹ ਕੱਢ ਕੇ ਉਹਦੇ ਵਿੱਚ ਕੁਆਇਨ ਪਾਈ ਜਾਂਦੇ ਸੀ। ਉਹ ਆਪਣੇ ਆਪ ਤਹਿ ਵਿੱਚ ਟਿੱਕੀ ਜਾਂਦੇ ਸੀ ਤੇ ਉਹ ਸਹਿਜੇ ਸਹਿਜੇ ਭਰ ਵੀ ਲੈਂਦੇ ਹੋਣਗੇ ਜਿਹੜੇ ਜ਼ਿਆਦਾ ਜੋੜ ਲੈਂਦੇ ਸੀ। ਚਾਂਦੀ ਦੇ ਸਿੱਕੇ ਸੀ ਤੇ ਉਹਨੂੰ ਕਹਿੰਦੇ ਸੀ ਖੁਰਜੀ। ਉਹ ਖੁਰਜੀ ਮਾਤਾ ਜੀ ਦੇ ਕੋਲ ਸੀ ਵੀ ਰਾਹ ਵਾਟ ਦੇ ਵਿੱਚ ਲੋੜ ਪੈ ਗਈ ਕਿਤੇ ਵਰਤ ਲਵਾਂਗੇ। ਉਹ ਪਤਾ ਤੁਹਾਨੂੰ ਇਤਿਹਾਸ ਦਾ। ਹੁਣ ਪਹਿਲਾਂ ਤੇ ਗੰਗੂ ਦੇ ਮਨ ਵਿੱਚ ਲੋਭ ਜਾਗਿਆ ਵੀ ਇਹ ਖੁਰਜੀ ਮੈਂ ਚੱਕ ਲਵਾਂ। ਲੋਭ, ਉਹ ਖੁਰਜੀ ਉਹਨੇ ਚੁੱਕ ਵੀ ਲਈ ਤੇ ਚੁੱਕਣ ਤੋਂ ਬਾਅਦ ਉੱਥੇ ਉਹਦੀ ਸੰਤੁਸ਼ਟੀ ਨਹੀਂ ਹੋਈ ਤੇ ਉਹਦੇ ਮਨ ਵਿੱਚ ਹੋਰ ਲੋਭ ਜਾਗਿਆ। ਹੁਣ ਲੋਭ ਦੀ ਫੌਜ ਚੜ੍ਹੀ ਹੈ ਨਾ, ਹੋਰ ਲੋਭ ਜਾਗਿਆ ਵੀ ਇੱਕ ਕੰਮ ਹੋਰ ਵੀ ਹੋ ਸਕਦਾ।
माया होर भी मिल सकती है जे किते मैं इन्हां नूं गिरफ्तार करवा दिया इनाम बड़ा मिलेगा। ओ लोभ दी फौज दा दूजा हमला सी गंगू दे उत्ते ते जाके मरिंडे जानी खां मानी खां फौजदारां नूं खबर कीती ते अगली गल तुहानूं पता है सारी गल आपां लोभ दी कर रहे हां। दसम पातशाह बचित्र नाटक दे अंदर इस लोभ दा जिक्र कर रहे कहिंदे लोभ कोई नवीं गल नहीं है दुनिया दे विच। आपां अज दे समय कह दईए जी हुण ते लोकां नूं लालची बहुत वध गया, नहीं पहलां भी इदां ही सी, लोभी लोक पहलां भी हुंदे सी। ते सतगुरु कहिंदे लोभ मूल इस जग को हुआ, भी जद तों संसार साजिया गया जीव पैदा हो गया ना उदों तों ही इहनूं लोभ भी लग गया। तुसीं कहोगे जी मनुखां नूं नहीं नहीं, लोभ कुत्ते विच भी वेख्या जांदा है। अवारा कुत्ते तुसी अज भी पंजाब विच वेखदे होणे आ, उहनू रोटी दे दिओ खा लएगा, होर दे दिओ रज जाएगा, फिर भी तुहाडे वल झाकेगा भी अजे कुछ होर मिल जावे। कुत्ते दी जिहड़ी लोभ दी लहर है इह बड़ी भयानक मन्नी गई है। मझां वेखियां होणियां जिन्हां ने रखियां घरां विच गावां, उत्थे रखी होणियां ने ना, ते उहदे अंदर भी लोभ वेखण नूं मिलेगा। सारा दिन 24 घंटे इकट्ठियां खड़ियां दो मझां, सज्जे खब्बे उही ने हर समय, पर जदों चारे दा टोकरा आके खुरली च गिरदा एक दूजी दे सिंग मारन लग पईआं, किते ना किते लोभ उदों पैदा हो गया सी वी वध खा लवां। पातशाह कहिंदी लोभ मूल इस जग को हुआ, आदकाल तो ही लोभ पैदा हो गया संसार दे अंदर, ते ए लोभ रूपी कुत्ते दा हलका वर्गा इहदी बिरती है। लोभ लहर सब सुआन हलक है, हलके ओ सब है बिगाड़े। ए लोभ रूपी हलके हुए कुत्ते ने सब नूं बढ़िया होया है, सारिआं नूं कुछ ना कुछ असर है इस दा, बाकी दुनिया नूं ते होना कोई बहुत ही वड्डी गल नहीं, होना ही होना है। जिहड़े अपने आप नूं धार्मिक आगू खवाउंदे ने ओह भी लोभी वेखे जांदे ने, सारिआं दी तां नहीं मैं गल करांगा, पर बहुता कुछ ऐसा वेखण नूं मिलदा है। मेरी संगत ना दूजे पासे चले जावे चढ़ावा घट जावेगा, किसे ना किसे तरीके लोभ जागिया होया है, मिटिया नहीं, क्योंकि भयान की इन्ना है। कोटन कुटान लोभ लोभी होए लालच करिया, अगे आंदे ने कोटन कुटान मोह मोहे अवगाहे जी। जे मोह दी गल करिए मोह कड़ा घट भयानक है, भाई साहब कहिंदे मोह अपनी फौज लई फिरदा है, ये अपने ढंग नाल हमला करदा है, ते जिहड़ा मोह किन्ना क मोह ते संसार विच बड़े हुंदे ने, पदार्थ दा मोह हुंदा है, जमीन जायदाद प्रॉपर्टी दा बड़ा मोह हुंदा है। कुछ बंदे तुसी कहंदे

ਪੈਦਾ ਕਿਉਂ ਕੀਤਾ ਮੇਰੇ ਸਤਿਗੁਰੂ ਨੇ। ਵੈਸੇ ਤੇ ਪੰਜਾਂ ਦੀ ਵਿਚਾਰ ਕਿਤੇ ਕਰਾਂਗੇ ਵੀ ਪੈਦਾ ਕਿਉਂ ਕੀਤੇ ਜੇ ਇੰਨੇ ਮਾੜੇ ਸੀ, ਨਹੀਂ, ਇਹਨਾਂ ਦੀ ਲੋੜ ਵੀ ਸੀ। ਇਹ ਨਾ ਹੁੰਦੇ ਜੀਵਨ ਨਹੀਂ ਸੀ ਚੱਲਣਾ। ਪਰ ਅੱਜ ਮੋਹ ਦੀ ਗੱਲ ਕਰ ਲੈਂਦੇ ਹਾਂ। ਮੋਹ ਵਾਹਿਗੁਰੂ ਜੇ ਸਾਡੇ ਅੰਦਰ ਪੈਦਾ ਨਾ ਕਰਦਾ ਨਾ, ਫਿਰ ਮਾਂ ਨੇ ਬੱਚੇ ਨੂੰ ਪੁੱਛਣਾ ਕੋਈ ਨਹੀਂ ਸੀ ਵੀ ਤੂੰ ਕਿੱਥੇ ਹੈ। ਉਹ ਮੋਹ ਦੀ ਤੰਦ ਹੈ ਜਿਹੜੀ ਬੱਚੇ ਨੂੰ ਪ੍ਰਤਪਾਲਣਾ ਕਰਨ ਵਿੱਚ ਸਹਿਯੋਗੀ ਬਣਦੀ ਹੈ। ਮਾਂ ਲਾਡ ਲਾਉਂਦੀ ਹੈ, ਸਾਂਭ ਸੰਭਾਲ ਕਰਦੀ ਹੈ, ਮੋਹ ਬਸ ਹੋ ਕੇ ਪਰਿਵਾਰ ਪਿਆਰ ਕਰਦਾ ਬੱਚੇ ਨੂੰ। ਇੱਥੇ ਮੋਹ ਦੀ ਬੜੀ ਲੋੜ ਸੀ। ਅਗਰ ਮੋਹ ਨਾ ਹੋਵੇ ਇਹ ਸੰਸਾਰ ਅੱਗੇ ਕਿਵੇਂ ਤੁਰੇ, ਬੱਚੇ ਕਿਵੇਂ ਕੌਣ ਪਾਲੇਗਾ। ਇੱਥੇ ਕੁ ਤੱਕ ਤੇ ਮੋਹ ਦਾ ਵੈਰਾਗ ਰੂਪ ਠੀਕ ਸੀ। ਪਰ ਜਦੋਂ ਇਹ ਮੋਹ ਅੱਗੇ ਤੋਂ ਅੱਗੇ ਵੱਧਦਿਆਂ ਹੋਇਆਂ ਇਹ ਸੋਚਣਾ ਸ਼ੁਰੂ ਕਰਦਾ ਵੀ ਦੁਨੀਆਂ ਦੀ ਜਾਇਦਾਦ ਪ੍ਰੋਪਰਟੀ ਮੇਰੇ ਬੱਚੇ ਕੋਲ ਹੋਵੇ, ਦੁਨੀਆਂ ਦੇ ਪਦਾਰਥ ਮੇਰੇ ਬੱਚੇ ਕੋਲ ਹੋਣ, ਤੇ ਪੁੱਤਰ ਮੋਹ ਵਿੱਚ ਆ ਕੇ ਕੌਮਾਂ ਨੂੰ ਵੇਚ ਦੇਣਾ, ਕੌਮਾਂ ਦੇ ਸੌਦੇ ਕਰ ਦੇਣੇ। ਔਰ ਸਾਡੇ ਨਾਲ ਤੇ ਕਈ ਵਾਰੀ ਹੋ ਲਿਆ। ਬਲਦੇਵ ਸਿੰਘ 1947 ਦੇ ਵਿੱਚ ਮਾਸਟਰ ਤਾਰਾ ਸਿੰਘ ਦੀ ਸਲਾਹ ਏ ਨਾਲ, ਤੇ ਬਲਦੇਵ ਸਿੰਘ ਨੂੰ ਇੰਗਲੈਂਡ ਵਿੱਚ ਲੰਡਨ ਵਿੱਚ ਜਵਾਹਰ ਲਾਲ ਨਹਿਰੂ ਨੇ ਇੰਨੀਓ ਗੱਲ ਆਖੀ ਸੀ, ਕਹਿੰਦੇ ਬਲਦੇਵ ਸਿੰਘ ਜੀ, ਸਰਦਾਰ ਜੀ, ਜੇ ਤੁਸੀਂ ਸਾਡੇ ਨਾਲੋਂ ਅੱਡ ਹੋ ਕੇ ਵੱਖਰਾ ਦੇਸ਼ ਲੈ ਲਿਆ ਨਾ, ਆਪਣੇ ਟਾਟਾ ਵਾਲੇ ਕਾਰਖਾਨੋ ਕੇ ਬਾਰੇ ਵਿਚਾਰ ਲੈਣਾ, ਸੋਚ ਲੈਣਾ, ਉਨਕਾ ਕਿਆ ਬਣੇਗਾ। ਉਹ ਹੱਦ ਹੋ ਗਈ, ਇੱਕ ਲੋਹੇ ਦੀ ਫੈਕਟਰੀ ਬਦਲੇ ਕੌਮ ਟੱਠੇ ਖੂਹ ਚ ਪਾਤੀ। ਫੈਕਟਰੀ ਦਾ ਲਾਲਚ ਕਰ ਲਿਆ ਵੀ ਕਿਤੇ ਫੈਕਟਰੀ ਨਾ ਮੇਰੇ ਹੱਥੋਂ ਨਿਕਲ ਜਾਵੇ, ਕਾਰਖਾਨਾ ਨਾ ਹੱਥੋਂ ਨਿਕਲ ਜਾਵੇ। ਇਹ ਹੁੰਦਾ ਗੁਰਮੁਖੋ ਪੁੱਤਰ ਮੋਹ, ਵੀ ਮੇਰੀ ਔਲਾਦ ਦੀ ਜਾਇਦਾਦ ਨਾ ਖਰਾਬ ਹੋਵੇ, ਕੌਮ ਦਾ ਕੀ ਹੈ, ਖਾਈ ਜਾਊਗੀ, ਧੱਕੇ ਤੇ ਖਾਈ ਜਾਂਦੀ ਹੈ। ਐਸੇ ਤਰ੍ਹਾਂ ਬੜੇ ਪ੍ਰਮਾਣ ਮਿਲ ਸਕਦੇ ਨੇ ਬਈ ਪੁੱਤਰ ਮੋਹ ਵਿੱਚ ਆ ਕੇ, ਬੱਚੇ ਦੇ ਮੋਹ ਵਿੱਚ ਆ ਕੇ ਬਹੁਤ ਵੱਡੇ ਵੱਡੇ ਸੌਦੇ ਲੋਕ ਕਰ ਦਿੰਦੇ ਨੇ, ਇੱਜ਼ਤਾਂ ਦਾਅ ਤੇ ਲਾ ਦਿੰਦੇ ਨੇ। ਖਿਮਾ ਕਰਿਓ, ਇੱਜ਼ਤ ਦੀ ਪਰਵਾਹ ਨਹੀਂ ਕਰਦੇ ਵੀ ਪਰਿਵਾਰ ਦੀ ਇੱਜ਼ਤ ਰੁਲ ਜਾਵੇਗੀ। ਰਾਜਪੂਤਾਨੇ ਦਾ ਇਤਿਹਾਸ ਪੜ੍ਹੀਏ, ਔਰ ਸੱਚ ਨੇ ਇਹ ਗੱਲਾਂ ਤੇ ਗੁਰਮੁਖ ਪਿਆਰਿਓ, ਧੀਆਂ ਦੇ ਰਿਸ਼ਤੇ ਦੇ ਕੇ ਸੌਦੇ ਕਰ ਲੈਣੇ ਵੀ ਮੇਰਾ ਰਾਜ ਨਾ ਕਿਤੇ ਚਲਾ ਜਾਵੇ, ਧੀ ਲੈ ਜਾ, ਭੈਣ ਲੈ ਜਾ, ਆ ਜਿਹੜੀ ਮੈਨੂੰ ਨਾਮ ਵਿਸਰ ਰਿਹਾ ਹੈ, ਜੋਧਾ, ਜੋਧਾ ਬਾਈ ਜੀ ਦਾ ਨਾਮ ਸੀ। ਅਕਬਰ ਨੂੰ ਵਿਆਹ ਕਿਉਂ ਕੀਤਾ ਉਹਦਾ? ਕੁਛ ਨਹੀਂ ਵੇਖਿਆ, ਧਰਮ ਨਹੀਂ ਵੇਖਿਆ, ਕੋਈ ਹੋਰ ਗੱਲ ਨਹੀਂ ਵੇਖੀ, ਕੇਵਲ ਆਪਣਾ ਰਾਜ ਕਾਇਮ ਰੱਖਣ ਵਾਸਤੇ। ਇੱਜ਼ਤਾਂ ਨਿਲਾਮ ਕਰ ਰਹੇ ਨੇ ਲੋਕ, ਬਸ ਮਾਇਆ ਦਾ ਮੋਹ ਹੈ, ਪਦਾਰਥ ਦਾ ਮੋਹ ਹੈ, ਉਹਦੇ ਮਰਾਤਬੇ ਰੁਤਬਿਆਂ ਦਾ ਮੋਹ ਹੈ। ਤੇ ਭਾਈ ਸਾਹਿਬ ਕਹਿੰਦੇ ਲੋਭ ਦੀ ਵੀ ਹਾਲਤ ਇਹੀ ਹੈ ਵੀ ਇਹ ਫੌਜ ਲੈ ਕੇ ਜਦੋਂ ਚੜ੍ਹਦਾ ਨਾ, ਫਿਰ ਇਹ ਅੱਗਾ ਪਿੱਛਾ ਨਹੀਂ ਵੇਖਦਾ, ਬੰਦਾ ਫੈਸਲਾ ਲੈਣ ਲੱਗਿਆ, ਮੋਹ ਵਿੱਚ ਆ ਕੇ ਅੱਗਾ ਪਿੱਛਾ ਨਹੀਂ ਵੇਖਦਾ, ਫੈਸਲਾ ਲੈਣ ਲੱਗਿਆ। ਅੱਗੇ ਕਹਿੰਦੇ ਕੋਟਨ ਕੋਟਾਨ ਅਹੰਕਾਰ ਅਹੰਕਾਰੀ ਹੋਏ, ਰੂਪ ਰਿਪ ਸੰਪੈ ਸੁਖ ਬਲ ਛਲ ਚਾਹੇ ਜੀਓ। ਹੰਕਾਰ ਦੀ ਆਪਣੀ ਫੌਜ ਹੈ, ਆਪਣਾ ਬਲ ਹੈ ਉਹਦਾ, ਆਪਣੀ ਸ਼ਕਤੀ ਹੈ। ਤੇ ਭਾਈ ਸਾਹਿਬ ਕਹਿੰਦੇ ਹੰਕਾਰ ਜਦੋਂ ਆਪਣਾ ਕੰਮ ਕਰਦਾ ਇਹਦੇ ਨਾਲ ਸਾਰੇ ਤੁਰ ਪੈਂਦੇ ਨੇ। ਸਾਰੇ ਤੋਂ ਭਾਵ ਜਿਹੜੇ ਪਹਿਲੇ ਚਾਰ ਨੇ ਨਾ, ਕਾਮ ਕ੍ਰੋਧ ਲੋਭ ਮੋਹ, ਇਹ ਹੰਕਾਰ ਦੇ ਅਧੀਨ ਚੱਲਦੇ ਨੇ, ਇਹ ਪ੍ਰਧਾਨ ਹੋ ਨਿਬੜਦਾ ਸਾਰਿਆਂ ਦਾ। ਇਸੇ ਕਰਕੇ ਸਤਿਗੁਰੂ ਨੇ ਇਹਨੂੰ ਹਉਮੈ ਦੀਰਘ ਰੋਗ ਵੀ ਆਖਿਆ ਵੀ ਇਹ ਨਹੀਂ ਸੌਖਾ ਛੁੱਟਦਾ, ਇਹ ਕਿੰਨਾ ਕੁ ਭਿਆਨਕ ਹੈ। ਸ਼ਾਇਦ ਬੇਨਤੀ ਕਰੀ ਸੀ ਮੈਂ ਕੱਲ੍ਹ ਜਾਂ ਪਰਸੋਂ ਬਈ ਹਉਮੈ ਨੂੰ ਮੇਟਣ ਵਾਸਤੇ ਪਰਮੇਸ਼ਰ ਦਾ ਨਾਮ ਹੈ, ਪਰ ਹਾਲਤ ਕੀ ਹੈ? ਕਿਸੇ ਰੋਗੀ ਦਾ ਰੋਗ ਮੇਟਣ ਵਾਸਤੇ ਡਾਕਟਰ ਟ੍ਰੀਟਮੈਂਟ ਕਰ ਰਿਹਾ, ਕੋਈ ਮੈਡੀਸਨ ਦੇ ਰਿਹਾ, ਕੋਈ ਉਹਦੇ ਕਹਿ ਲਈਏ ਵੀ ਇੰਜੈਕਸ਼ਨ ਵਗੈਰਾ ਲਾ ਰਿਹਾ, ਕੋਈ ਵੀ ਲੋੜ ਮੁਤਾਬਕ ਟ੍ਰੀਟਮੈਂਟ ਹੈ। ਹੁਣ ਡਾਕਟਰ ਦੀ ਸਾਰੀ ਮਿਹਨਤ ਸਾਰੀ ਸੋਚ ਇਹਦੇ ਤੇ ਕੰਮ ਕਰ ਰਹੀ ਹੈ ਵੀ

0: ਇਹਦਾ ਰੋਗ ਮਿਟ ਜਾਵੇ। ਕਿਤੇ ਕਿਤੇ ਐਸਾ ਵਾਪਰ ਜਾਂਦਾ ਵੀ ਉਹ ਦਵਾਈ ਦਾ ਜਿਹੜਾ ਸਾਲਟ ਹੁੰਦਾ ਨਾ, ਉਹ ਰੋਗੀ ਨੂੰ ਫਿੱਟ ਨਹੀਂ ਬੈਠਦਾ, ਰਿਐਕਸ਼ਨ ਹੋ ਜਾਂਦਾ। ਅੱਗੇ ਪਹਿਲਾਂ ਪੈਨਸਲੀਨ ਦੇ ਟੀਕੇ ਲਾਉਂਦੇ ਹੁੰਦੇ ਸੀ, ਟੈਸਟ ਕਰਨਾ ਪੈਂਦਾ ਸੀ ਪਹਿਲਾਂ ਵੀ ਇਹਨੂੰ ਪੈਨਸਲੀਨ ਫਿੱਟ ਵੀ ਹੈ ਕਿ ਨਹੀਂ, ਕਿਤੇ ਰਿਐਕਸ਼ਨ ਨਾ ਕਰ ਜਾਵੇ। ਇਸ ਤਰ੍ਹਾਂ ਹੁਣ ਵੀ ਕਿਤੇ ਕਿਤੇ ਕੋਈ ਦਵਾਈ ਰਿਐਕਸ਼ਨ ਕਰ ਜਾਂਦੀ ਹੈ। ਹੁਣ ਜਦੋਂ ਰਿਐਕਸ਼ਨ ਹੁੰਦਾ ਰੋਗੀ ਨੂੰ, ਰੋਗ ਕਈ ਗੁਣਾ ਵੱਧ ਜਾਂਦਾ ਹੈ ਅਤੇ ਕਈ ਵਾਰੀ ਤਾਂ ਜਾਨ ਖਤਰੇ ਵਿੱਚ ਪੈ ਜਾਂਦੀ ਹੈ ਜਦੋਂ ਕੋਈ ਦਵਾਈ ਰਿਐਕਟ ਕਰਦੀ ਹੈ। ਬਿਲਕੁਲ ਇਸੇ ਤਰ੍ਹਾਂ ਬੇਨਤੀ ਕੀਤੀ ਸੀ ਮੈਂ ਵੀ, ਜਿਹੜਾ ਬੰਦਗੀ ਵਾਲਾ ਪਾਸਾ ਹੈ ਨਾ, ਨਾਮ ਜਪਣਾ, ਨਿਤਨੇਮ ਕਰਨਾ, ਰਹਿਤ ਰੱਖਣੀ, ਇਹਦਾ ਮੁੱਖ ਮਨੋਰਥ ਹੈ ਹਉਮੈ ਵਰਗੇ ਰੋਗ ਮਿਟ ਜਾਣ, ਵਿਸ਼ੇ ਵਿਕਾਰ ਮਿਟ ਜਾਣ। ਪਰ ਕਈ ਵਾਰੀ ਇਹ ਵੀ ਰਿਐਕਸ਼ਨ ਹੋ ਜਾਂਦਾ ਬੰਦੇ ਨੂੰ ਵੀ ਮੈਂ ਤਾਂ ਬਹੁਤ ਵੱਡਾ ਨਿਤਨੇਮੀ ਹੈ, ਮੈਂ ਗੁਰਬਾਣੀ ਕੰਠ ਹੈ ਮੇਰੇ, ਬੜੀ ਸ਼ੁੱਧ ਪਾਠ ਮੈਂ ਗੁਰਬਾਣੀ ਦਾ ਕਰ ਲੈਂਦਾ, ਰਹਿਤ ਮੇਰੀ ਬਹੁਤ ਵਧੀਆ, ਮੈਂ ਵਿਦਵਾਨ ਹੈ। ਇਹ ਜਿਹੜਾ ਬੁਖਾਰ ਚੜ੍ਹਦਾ ਹਉਮੈ ਵਾਲਾ ਨਾ, ਇਹ ਬੜਾ ਖਤਰਨਾਕ ਹੈ। ਧਾਰਮਿਕ ਜ਼ਿੰਦਗੀ ਹਉਮੈ ਨੂੰ ਮਿਟਣ ਵਾਸਤੇ ਸ਼ੁਰੂ ਕਰੀ ਸੀ, ਧਾਰਮਿਕ ਜ਼ਿੰਦਗੀ ਦਾ ਹੀ ਹੰਕਾਰ ਹੋ ਗਿਆ। ਇਹ ਰਿਐਕਸ਼ਨ ਹੈ, ਇਹ ਤੇ ਗੁਰੂ ਏ ਕਿਰਪਾ ਕਰਨ, ਰਹਿਮਤ ਕਰਨ, ਇਹ ਹੰਕਾਰ ਮਿਟ ਜਾਵੇ। ਭਾਈ ਸਾਹਿਬ ਕਹਿੰਦੇ ਹੰਕਾਰ ਸਾਰਿਆਂ ਤੋਂ ਹੀ ਭਿਆਨਕ ਹੈ। ਤੇ ਆਖਰੀ ਪੰਕਤੀ ਵਿੱਚ, ਸਤਿਗੁਰ ਸਿੱਖਣ ਕੈ ਰੋਮਹਿ ਨਾ ਚਾਪ ਸਕੈ, ਕਹਿੰਦੇ ਬਾਕੀਆਂ ਨਾਲ ਤਾਂ ਇਹ ਨਿਬੜਦੇ ਨੇ ਇੱਦਾਂ ਹੀ, ਜਿਹੜੇ ਕਾਮ ਕ੍ਰੋਧ ਵਗੈਰਾ ਨੇ, ਪਰ ਜਿਹੜੇ ਗੁਰੂ ਕੇ ਸਿੱਖ ਨੇ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਗੁਰੂ ਕੇ ਸਿੱਖ, ਸਤਿਗੁਰ ਸਿੱਖਣ ਕੇ ਰੋਮਹਿ ਨਾ ਚਾਪ ਸਕੈ, ਕਹਿੰਦੇ ਉਹਨਾਂ ਦਾ ਇਹ ਕਾਮ ਕ੍ਰੋਧ ਵਗੈਰਾ ਬਾਲ ਬਿੰਗਾ ਨਹੀਂ ਕਰ ਸਕਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਰੋਮ ਨਹੀਂ ਛੇੜ ਸਕਦੇ। ਤੇ ਗੁਰੂ ਪਿਆਰੇ, ਉਹ ਜਦੋਂ ਗੁਰੂ ਸਮਰੱਥ ਹੋਵੇ ਬਚਾਉਣ ਵਾਲਾ ਨਾ, ਫਿਰ ਵਾਕਈ ਹਰੀ ਸਿੰਘ ਨਲੂਆ ਸਾਡਾ ਮਹਾਨ ਜਰਨੈਲ। ਤੇ ਦੁਸ਼ਮਣ ਨੇ ਇੱਕ ਚਾਲ ਚੱਲੀ ਹੈ, ਇੱਕ ਮੁਸਲਮਾਨ ਲੜਕੀ ਹਰੀ ਸਿੰਘ ਨਲੂਏ ਦੇ ਕੈਂਪ ਵਿੱਚ ਭੇਜੀ ਹੈ। ਤੇ ਜਦੋਂ ਕੈਂਪ ਵਿੱਚ ਭੇਜੀ ਨਾ, ਬੁਰੀ ਨੀਤ ਨਾਲ ਭੇਜੀ ਵੀ ਇਹਦਾ ਕਰੈਕਟਰ ਦਾ ਕੀ ਕੀਤਾ ਜਾਵੇ। ਇੱਕ ਤੇ ਇਹਦਾ ਆਪਣੀ ਫੌਜ ਇਹਦਾ ਵਿਸ਼ਵਾਸ ਨਹੀਂ ਕਰੇਗੀ, ਆਪਣੇ ਧਰਮ ਤੋਂ ਡੋਲ ਜਾਵੇਗਾ, ਕਮਜ਼ੋਰ ਪੈ ਜਾਵੇਗਾ, ਫਿਰ ਸੌਖੀਆਂ ਜਿੱਤ ਲਵਾਂਗੇ। ਦੁਸ਼ਮਣਾਂ ਨੇ ਅਨੇਕਾਂ ਚਾਲਾਂ ਚੱਲਦਾ ਚੱਲਦੇ ਰਹੇ ਨੇ ਸਮੇਂ ਸਮੇਂ ਅਨੁਸਾਰ। ਤੇ ਉਹ ਲੜਕੀ ਦਾ ਨਾਮ ਹੈ ਬਾਨੋ। ਇਹ ਪਹੁੰਚੀ ਜਿਵੇਂ ਕੋਈ ਫਰਿਆਦੀ ਆਉਂਦਾ, ਨਿਮਰਤਾ ਜੀ ਬਣਾ ਕੇ ਆਈ ਉਹਨਾਂ ਤੰਬੂਆਂ ਦੇ ਵਿੱਚ ਜਿੱਥੇ ਸਰਦਾਰ ਹਰੀ ਸਿੰਘ ਨਲੂਆ ਹੈ। ਚਲੋ ਆਗਿਆ ਲੈ ਕੇ, ਮਿਲਣ ਦੀ ਆਗਿਆ ਲੈ ਲਈ। ਸਿੱਖ ਦਾ ਤਾਂ ਸੁਭਾਅ ਦਿਆਲੂ ਹੁੰਦਾ ਨਾ, ਇਹ ਬਹੁਤੇ ਨਖਰੇ ਥੋੜ੍ਹੋ ਕਰਦਾ ਮਿਲਣ ਮਿਲਣ ਨੂੰ। ਇਹ ਤੇ ਰਾਜਨੀਤਿਕ ਲੋਕਾਂ ਦੇ ਨਖਰੇ ਹੋ ਸਕਦੇ ਨੇ, ਕਿਸੇ ਹੋਰ ਦੇ ਹੋ ਸਕਦੇ ਨੇ, ਅੱਜ ਕੱਲ੍ਹ ਤੇ ਬਾਬਿਆਂ ਦੇ ਵੀ ਬੜੇ ਨਖਰੇ ਨੇ। ਸੌਖੀ ਭੋਰੇ ਦੀ ਕੁੰਡੀ ਨਹੀਂ ਖੁੱਲਦੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਹਰੀ ਸਿੰਘ ਨਲੂਏ ਦੇ ਤੰਬੂ ਦੇ ਵਿੱਚੋਂ ਮਿਲਣ ਵਾਸਤੇ ਗਈ, ਤੇ ਉਹਨੇ ਜਾਂਦਿਆਂ ਸਾਰ ਮਨ ਡਲਾਉਣ ਵਾਸਤੇ ਕਿਹਾ, ਕਹਿੰਦੀ ਸਰਦਾਰ ਜੀ, ਮੈਨੂੰ ਤੁਹਾਡੇ ਵਰਗਾ ਪੁੱਤਰ ਚਾਹੀਦਾ। ਹਰੀ ਸਿੰਘ ਨਲੂਏ ਨੇ ਦੇਰ ਨਹੀਂ ਕੀਤੀ, ਹਾਜ਼ਰ ਜਵਾਬੀ, ਕਹਿੰਦੇ ਮੇਰੇ ਵਰਗਾ, ਮੇਰੇ ਵਰਗਾ ਤੇ ਫਿਰ ਮੈਂ ਹੀ ਹਾਂ, ਮੈਨੂੰ ਆਪਣਾ ਪੁੱਤਰ ਸਮਝ ਤੇ ਮੈਂ ਤੈਨੂੰ ਆਪਣੀ ਮਾਂ ਸਮਝਦਾ। ਸ਼ਬਦ ਦੀ ਤਾਕਤ ਵੀ ਦੇਖੋ, ਸ਼ਬਦ ਦੀ ਕਲਾ ਹੁੰਦੀ ਹੈ, ਗੁਰੂ ਦੇ ਸ਼ਬਦ ਦੀ ਵੀ ਇਹੀ ਕਲਾ ਹੈ, ਬੰਦੇ ਦੀ ਸੋਚ ਬਦਲ ਕੇ ਧਰ ਦਿੰਦੇ ਨੇ। ਸੱਜਣ ਨੂੰ ਇੰਨੀ ਉਹ ਗੱਲ ਕਹੀ ਸੀ ਵੀ ਸੱਜਣਾ ਤੈਨੂੰ ਸੱਜਣ ਦੇ ਅਰਥ ਪਤਾ, ਕਹਿੰਦਾ ਜੀ ਕਦੇ ਸੋਚਿਆ ਹੀ ਨਹੀਂ। ਕਹਿੰਦੇ ਸੁਣ ਲੈ ਫਿਰ ਸਾਥੋਂ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ। ਸੱਜਣ ਉਹ ਹੁੰਦਾ ਜਿਹੜਾ ਬਿਪਤਾ ਵੇਲੇ ਕੰਮ ਆਵੇ, ਲੋੜ ਪੈਣ ਤੇ ਕੰਮ ਆਵੇ। ਲਾਂਤ ਹੈ ਤੇਰੇ ਜੀਵਨ ਨੂੰ ਜਿਹੜਾ ਸੱਜਣ ਕਹਾ ਕੇ ਵੀ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਿਹਾ, ਜਾਨਾਂ ਲੈ ਰਿਹਾ, ਕਤਲ ਕਰ ਰਿਹਾ, ਇਹ ਸੱਜਣ ਥੋੜੋ ਹੈ? ਤਾਂ ਤੇ ਨਾਂ ਬਦਨਾਮ ਕੀਤਾ, ਨਾਂ ਦਾਗੀ ਕਰ ਦਿੱਤਾ। ਬਸ ਇੰਨੇ ਕੁ ਸ਼ਬਦ ਮੋਟੇ ਜੇ ਕਹੇ ਸੀ, ਪੂਰੇ ਸ਼ਬਦ ਦੀ ਵਿਆਖਿਆ ਤੇ ਲੰਮੀ ਚਲੇ ਜਾਂਦੀ ਹੈ। ਇਸ ਸ਼ਬਦ ਦੀ ਚੋਟ ਨੇ ਸੱਜਣ ਨੂੰ ਬਦਲ ਕੇ ਰੱਖ ਦਿੱਤਾ। ਗੁਰੂ ਦੇ ਸ਼ਬਦ ਦੀ ਚੋਟ ਸਹਿਣੀ ਕੋਈ ਸੌਖੀ ਗੱਲ ਨਹੀਂ। ਜਿਵੇਂ ਭਗਤ ਕਬੀਰ ਜੀ ਆਖਦੇ ਨੇ, ਕਹਿੰਦੇ ਚੋਟ ਸਹਾਰੈ ਸ਼ਬਦ ਕੀ ਤਾਸ ਗੁਰੂ ਮੈਂ ਦਾਸ। ਜਿਹੜਾ ਸ਼ਬਦ ਦੀ ਚੋਟ ਸਹਿ ਲਵੇ ਨਾ, ਜੀਵਨ ਬਦਲ ਜਾਵੇ, ਕਹਿੰਦੇ ਮੈਂ ਆਪਣਾ ਉਹਨੂੰ ਗੁਰੂ ਏ ਮੰਨਦਾ, ਉਹ ਗੁਰੂ ਹੈ, ਮੈਂ ਉਹਦਾ ਦਾਸ ਹੈ। ਸੋ ਸ਼ਬਦ ਦੇ ਨਾਲ ਸੋਚ ਬਦਲ ਦਿੱਤੀ ਉਸ ਬੀਬੀ ਦੀ। ਅਨੇਕਾਂ ਹੋਰ ਵੀ ਪ੍ਰਵਾਨ ਆਪਣੇ ਹਨ, ਜੱਸਾ ਸਿੰਘ ਰਾਮਗੜੀਆ ਦੇ ਜੀਵਨ ਦੇ ਵਿੱਚੋਂ ਵੀ ਐਸਾ ਕੁਛ ਮਿਲਦਾ। ਤੇ ਭਾਈ ਗੁਰਦਾਸ ਜੀ ਇੱਥੇ ਕਹਿ ਰਹੇ ਨੇ, ਕਹਿੰਦੇ ਸਤਿਗੁਰੂ ਆਪਣੇ ਸਿੱਖਾਂ ਨੂੰ ਬਚਾਉਂਦੇ ਨੇ, ਮਨ ਵਿੱਚ ਵਸ ਜਾਂਦੇ ਨੇ, ਖਤਰਾ ਕਿਸੇ ਪਾਸਿਓਂ ਮੰਡਰਾਉਂਦਾ ਹੈ, ਸਤਿਗੁਰੂ ਮਨ ਵਿੱਚ ਨਿਵਾਸ ਕਰਕੇ ਉਹਨੂੰ ਬਚਾ ਲੈਂਦੇ ਨੇ ਵਿਸ਼ੇ ਵਿਕਾਰਾਂ ਤੋਂ। ਸਤਿਗੁਰ ਸਿੱਖਨ ਕਹਿ ਰੋਮ ਨਾ ਚਾਪ ਸਕੇ, ਇਹ ਜਿਹੜੇ ਕਾਮ ਕ੍ਰੋਧ ਵਗੈਰਾ ਨੇ ਸਿੱਖਾਂ ਦਾ ਬਾਲ ਵਿੰਗਾ ਨਹੀਂ ਕਰ ਸਕਦੇ। ਜਾ ਮੈਂ ਗੁਰ ਗਿਆਨ ਧਿਆਨ ਸ਼ਸਤਰ ਸਨਾਹ ਜੀਓ। ਸ਼ਸਤਰ ਸਨਾਹ, ਸ਼ਸਤਰ ਕੀ ਹੁੰਦਾ? ਹਥਿਆਰ, ਆਪਾਂ ਇੰਨਾ ਕੁ ਤਾਂ ਸਾਰੇ ਹੀ ਜਾਣਦੇ ਹਾਂ ਨਾ, ਜੋ ਵੈਪਨ ਹੈ। ਤੇ ਸਨਾਹ ਦੋ ਚੀਜ਼ਾਂ ਹੁੰਦੀਆਂ ਨੇ ਜੰਗ ਦੇ ਵਿੱਚ ਪ੍ਰਮੁੱਖ, ਇੱਕ ਓਟ ਭਾਵ ਆਪਣੀ ਸੁਰੱਖਿਆ ਕਿਸੇ ਮੋਰਚਾ ਬੰਦੀ ਵਿੱਚ ਕਰਨੀ ਹੈ, ਜਾਂ ਹੱਥ ਵਿੱਚ ਢਾਲ ਲੈ ਕੇ ਕਰਨੀ ਹੈ, ਜਾਂ ਕੋਈ ਬੁਲਟ ਪਰੂਫ ਅੱਜ ਦੇ ਸਮੇਂ ਹੁਣ ਬਣ ਜਾਂਦੇ ਨੇ ਉਹਦੇ ਨਾਲ ਕਰਨੀ ਹੈ। ਇਹ ਹੈ ਬਚਾਅ ਪੱਖ। ਦੂਜਾ ਹੈ ਸ਼ਸਤਰ ਭਾਵ ਦੁਸ਼ਮਣ ਦੇ ਉੱਤੇ ਵਾਰ ਕਰਨ ਵਾਸਤੇ ਕਿਹੜਾ ਸਾਧਨ ਚਾਹੀਦਾ, ਉਹ ਸ਼ਸਤਰ ਹੋ ਗਿਆ। ਤੇ ਸਤਿਗੁਰੂ ਦੇ ਸਿੱਖਾਂ ਕੋਲ ਦੋਵੇਂ ਚੀਜ਼ਾਂ ਹਨ। ਭਾਈ ਸਾਹਿਬ ਕਹਿੰਦੇ ਸਿੱਖਾਂ ਦੇ ਕੋਲ ਸ਼ਸਤਰ ਵੀ ਹੈ ਤੇ ਸਨਾਹ ਵੀ ਹੈ, ਬੁਲਟ ਪਰੂਫ ਵੀ ਹੈ। ਕਿਹੜੇ ਕਿਹੜੇ? ਗਿਆਨ ਅਤੇ ਧਿਆਨ, ਦੋ ਚੀਜ਼ਾਂ ਨੇ। ਇੱਕ ਤੇ ਸਤਿਗੁਰੂ ਦਾ ਗਿਆਨ ਅੰਦਰ ਵਸਿਆ ਹੋਇਆ ਵੀ ਸਤਿਗੁਰੂ ਦੀ ਸਿੱਖਿਆ ਕੀ ਹੈ, ਅੰਦਰ ਵਸਿਆ ਹੋਇਆ ਵੀ ਚਾਰ ਕੁਰੇਤਾਂ ਦੇ ਨੇੜੇ ਨਹੀਂ ਜਾਣਾ ਹੈ, ਹੁੱਕਾ ਹਜਾਮਤ ਹਲਾਲੋ ਹਰਾਮ ਸੋਚਣਾ ਵੀ ਨਹੀਂ ਹੈ। ਤੇ ਇਹ ਤਾਂ ਹੈ ਗੁਰਮੁਖੋ ਢਾਲ, ਬੁਲਟ ਪਰੂਫ। ਤੇ ਸ਼ਸਤਰ ਕੀ ਹੈ? ਉਹ ਹੈ ਜਿਵੇਂ ਪਾਤਸ਼ਾਹ ਕਹਿੰਦੇ, ਗਰੀਬੀ ਗਦਾ ਹਮਾਰੀ ਖੰਨਾ ਕੁਸ਼ਲ ਰੇਨ ਸਾਰੀ। ਕਹਿੰਦੇ ਗਰੀਬੀ ਨੂੰ ਅਸੀਂ ਗਦਾ ਰੂਪੀ ਸ਼ਸਤਰ ਬਣਾਇਆ ਪੰਜਵੇਂ ਪਾਤਸ਼ਾਹ ਕਹਿੰਦੇ, ਭਾਵ ਨਿਮਰਤਾ, ਗਰੀਬੀ ਵਾਲਾ ਜੀਵਨ, ਕੰਗਾਲੀ ਵਾਲਾ ਨਹੀਂ, ਗਰੀਬੀ ਵਾਲਾ, ਮਨ ਦੀ ਗਰੀਬੀ। ਤੇ ਖੰਡਾ ਵੀ ਅਸੀਂ ਰੱਖਿਆ ਸ਼ਬਦ ਵਾਲਾ, ਸਾਰਿਆਂ ਦੀ ਧੂੜ ਬਣਨਾ, ਇਹ ਖੰਡਾ ਹੈ ਸਾਡਾ। ਇੱਥੇ ਗਿਆਨ ਰੂਪੀ ਖੰਡਾ ਕਹਿ ਲਓ, ਗਿਆਨ ਰੂਪੀ ਸ਼ਸਤਰ ਕਹਿ ਲਓ, ਤੇ ਧਿਆਨ ਰੂਪੀ ਢਾਲ ਜਾਂ ਬੁਲਟ ਪਰੂਫ ਕਹਿ ਲਓ, ਗੁਰਸਿੱਖਾਂ ਨੂੰ ਸਤਿਗੁਰਾਂ ਨੇ ਦੋਵੇਂ ਬਖਸ਼ੇ ਹੋਏ ਨੇ। ਇਸ ਕਰਕੇ ਇਹ ਵਿਸ਼ੇ ਵਿਕਾਰਾਂ ਦੀਆਂ ਅਨੇਕਾਂ ਫੌਜਾਂ ਵੀ ਭਾਵੇਂ ਚੜ੍ਹ ਕੇ ਆ ਜਾਣ ਤੇ ਸਿੱਖਾਂ ਦਾ ਵਾਲ ਵਿੰਗਾ ਨਹੀਂ ਹੁੰਦਾ। ਭਾਈ ਸਾਹਿਬ, ਭਾਈ ਗੁਰਦਾਸ ਜੀ, ਮੈਂ ਫਿਰ ਕਹਿ ਦਿਆਂ, ਮਹਾਨ ਵਿਦਵਾਨ ਤੇ ਹਨ ਹੀ, ਰੂਹਾਨੀਅਤ ਨਾਲ ਭੇਜੀ ਹੋਈ ਰੂਹ ਨੇ। ਸਿਧਾਂਤਕ ਤੌਰ ਤੇ ਗੁਰਬਾਣੀ ਨਾਲੋਂ ਕਿਤੇ ਵੀ ਫਰਕ ਨਹੀਂ ਹੈ। ਜੋ ਗੁਰਬਾਣੀ ਨੇ ਆਖਿਆ ਉਹੀ ਭਾਈ ਗੁਰਦਾਸ ਜੀ ਨੇ ਆਖਿਆ, ਬਲਕਿ ਗੁਰਬਾਣੀ ਦੇ ਬਹੁਤ ਸਾਰੇ ਸ਼ਬਦਾਂ ਦੀ ਵਿਆਖਿਆ ਕਰ ਦਿੱਤੀ ਹੈ। ਸੋ ਗੁਰਮੁਖ ਪਿਆਰਿਓ, ਆਪਾਂ ਲਾਹੇ ਪ੍ਰਾਪਤ ਕਰਿਆ ਕਰੀਏ, ਵਿਚਾਰ ਕਰਦਿਆਂ ਹੋਈਆਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ, ਰਸਨਾ ਤੇ ਵਸਨ ਆਪਣੀ ਸੇਵਾ ਲੈਣ, ਤੰਦਰੁਸਤੀ ਪ੍ਰਦਾਨ ਕਰਨ। ਸਿਹਤ ਤਾਂ ਮੇਰੀ ਬਹੁਤੀ ਚੰਗੀ ਨਹੀਂ ਚੱਲ ਰਹੀ, ਪਿਛਲੇ ਸਾਲ ਤੁਹਾਨੂੰ ਪਤਾ ਮੈਂ ਟੂਰ ਵਿਚਕਾਰ ਛੱਡ ਕੇ ਚਲਾ ਗਿਆ ਸੀ, ਟ੍ਰੀਟਮੈਂਟ ਬਹੁਤ ਲਿਆ ਪਰ ਅਜੇ ਪੂਰੀ ਗੱਲ ਨਹੀਂ ਬਣੀ, ਪਰ ਫਿਰ ਵੀ ਸਤਿਗੁਰੂ ਕਿਰਪਾ ਕਰਨ। ਅਤੇ ਪਾਠ ਬੋਧ ਸਮਾਗਮ ਸ਼ਾਮ ਨੂੰ ਚੱਲਦੇ ਨੇ, ਸੰਗਤਾਂ ਲਾਹੇ ਪ੍ਰਾਪਤ ਕਰਦੀਆਂ ਨੇ, ਅਤੇ ਇਹਦੇ ਵਿੱਚ ਵੀ ਦਾਸ ਦੀ ਸੇਵਾ ਜੋ 2.5 ਘੰਟੇ ਤਕਰੀਬਨ ਲੱਗ ਜਾਂਦੇ ਨੇ ਹਰ ਰੋਜ਼। ਅਤੇ ਗਿਆਨੀ ਰਵਿੰਦਰ ਸਿੰਘ ਉਹਨਾਂ ਨੇ ਮੈਨੂੰ ਨਾ ਪੁੱਛਿਆ ਨਾ ਦੱਸਿਆ ਵੀ ਤੁਹਾਡੀ ਪਾਠ ਵਿੱਚ ਵੀ ਸੇਵਾ, ਇੱਥੇ ਆ ਕੇ ਪਤਾ ਲੱਗਿਆ ਵੀ ਮੈਂ ਇਹ ਵੀ ਹਾਜ਼ਰੀ ਭਰਨੀ ਹੈ। ਚਲੋ ਬੜੀ ਖੁਸ਼ੀ ਹੈ, ਸਤਿਗੁਰੂ ਇਹ ਸੇਵਾ ਲੈਣ ਬੈਠਣਾ ਤੇ ਭਾਵੇਂ ਕਾਫੀ ਮੁਸ਼ਕਲ ਹੁੰਦਾ 2.5 ਘੰਟੇ ਲਗਾਤਾਰ, ਪਰ ਤੁਹਾਡੀ ਅਸੀਸ ਰਹੀ, ਇਹ ਸੇਵਾਵਾਂ ਚੱਲਦੀਆਂ ਰਹਿਣ, ਲਾਹੇ ਪ੍ਰਾਪਤ ਕਰਿਆ ਕਰੋ। ਰੋਮ ਰੋਮ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਹੈ, ਸਰਬ ਸੰਗਤਾਂ ਦਾ। ਅਸੀਸ ਬਖਸ਼ਿਸ਼ ਕਰੋ ਜੀ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਹਿਬ ਸਿਓ ਮੇਲ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਸੰਤ ਗਿਆਨੀ ਮਹਿੰਦਰ ਸਿੰਘ ਜੀ ਪੜੀ ਵਾਲੇ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਤਿੰਨਾਂ ਦਾ। ਹੁਣ ਸਮਾਂ ਢਾਡੀ ਵਾਰਾਂ ਦਾ, ਗਿਆਨੀ ਪ੍ਰਤਪਾਲ ਸਿੰਘ ਜੀ ਪਾਰਸ ਤਿੰਨਾਂ ਦੇ ਜਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮਾਰਗ ਪੈਰ ਤ੍ਰੀਜੈ ਸਿਰ ਦੀਜੈ ਕਾਣ ਨਾ ਕੀਜੈ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੇ ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ ਔਨ ਨਸੀਬਾਂ ਹੋਣ ਨਸੀਬਾਂ ਨਾਲ ਪ੍ਰਾਪਤ ਸਤ ਸੰਗਤ ਦੀਆਂ ਘੜੀਆਂ ਹੋਣ ਨਸੀਬਾਂ ਨਾਲ ਪ੍ਰਾਪਤ ਸਤਸੰਗਤ ਦੀਆਂ ਘੜੀਆਂ ਲੱਖਾਂ ਪਾਪੀ ਤਰ ਜਾਂਦੇ ਨੇ ਤੇ ਤਪਦੀਆਂ ਰੂਹਾਂ ਠਰੀਆਂ ਉਹਦੇ ਬੇੜੇ ਪਾਰ ਲਗਾਉਂਦਾ ਜਿਸ ਤੇ ਮਿਹਰਾਂ ਕਰੀਆਂ ਖੁਸ਼ੀਆਂ ਦੇ ਨਾਲ ਝੋਲੀ ਭਰਦਾ ਜੋ ਪੌਣ ਪ੍ਰੀਤੀ ਲੜੀਆਂ ਅਜੀਤਵਾਲ ਦੇ ਪਾਰਸ ਨੇ ਵੀ ਆ ਅਰਦਾਸਾਂ ਕਰੀਆਂ ਸਾਡਾ ਤਿੱਖੀ ਤਲਵਾਰ ਵਿੱਚੋਂ ਜਨਮ ਹੋਇਆ ਤੇਗਾਂ ਖਾਧੀਆਂ ਤੇ ਤੇਗਾਂ ਮਾਰੀਆਂ ਨੇ ਅਸੀਂ ਹੱਸ ਕੇ ਮੌਤ ਵਿਆਹ ਲਈਏ ਬਾਜਾਂ ਵਾਲੇ ਨੇ ਪਾਨਾਂ ਇਹ ਚਾੜੀਆਂ ਨੇ ਸਾਨੂੰ ਐਵੇਂ ਨਾ ਮੰਨੇ ਜਹਾਨ ਸਾਰਾ ਸਾਡੇ ਸਿਰਾਂ ਤੇ ਚੱਲੀਆਂ ਆਰੀਆਂ ਨੇ ਬੰਦ ਬੰਦ ਵੀ ਕਈਆਂ ਦੇ ਕੱਟ ਹੋਏ ਉਹ ਅਸੀਂ ਉੱਬਲਦੀਆਂ ਦੇਗਾਂ ਠਾਰੀਆਂ ਨੇ ਮੁਖ ਤੋਂ ਮੁਖਤੀ ਪਾਰਸਾ ਨਹੀਂ ਮਿਲੀਆਂ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਆਓ ਸਭ ਤੋਂ ਪਹਿਲਾਂ ਮੇਰੇ ਸਤਿਗੁਰਾਂ ਦੇ ਚਰਨਾਂ ਕਮਲਾਂ ਵਿੱਚ ਸੀ ਝੁਕਾਉਂਦਿਆਂ ਹੋਇਆਂ ਆਵਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਅੰਦਰੋਂ ਮੋਹ ਚ ਭਿੱਜ ਕੇ ਸਤਿਗੁਰਾਂ ਦੇ ਚਰਨਾਂ ਚ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਗੁਰੂ ਦੇ ਬਖਸ਼ਿਸ਼ਾਂ ਦੇ ਪਾਤਰ ਬਣ ਜਾਈਏ ਮੇਰੇ ਪਾਤਸ਼ਾਹ ਦੇ ਚਰਨਾਂ ਚ ਹਾਜ਼ਰੀ ਲੱਗ ਜਾਵੇ ਸਾਡੀ ਤੁਹਾਡੀ ਸਾਰਿਆਂ ਦੀ ਪਿਆਰ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ
1: ਖਾਲਸਾ
0: ਵਾਹਿਗੁਰੂ ਜੀ ਕੀ
1: ਫਤਿਹ
0: ਵੱਡਿਆਂ ਭਾਗਾਂ ਵਾਲੇ ਹੋ ਪਾਤਸ਼ਾਹ ਦੀ ਗੋਦ ਵਿੱਚ ਬੈਠ ਕੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਕਥਾ ਕੀਰਤਨ ਸਖਦਾਈ ਗੁਰੂ ਦੀ ਵਡਿਆਈ ਚਾਹੇ ਕਥਾ ਰਾਹੀਂ ਸੁਣੀਏ ਚਾਹੇ ਕੀਰਤਨ ਰਾਹੀਂ ਸੁਣੀਏ ਚਾਹੇ ਗੁਰਬਾਣੀ ਰਾਹੀਂ ਸੁਣੀਏ ਚਾਹੇ ਪ੍ਰਚਾਰ ਚਾਹੇ ਢਾਡੀ ਵਾਰਾਂ ਰਾਹੀਂ ਸੁਣੀਏ ਕੇਵਲ ਤੇ ਕੇਵਲ ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਗੁਰੂ ਵੱਡਾ ਉਹਦੀਆਂ ਵਡਿਆਈਆਂ ਵੱਡੀਆਂ ਨੇ ਤੇ ਆਪਣੇ ਵਰਗੇ ਨਿਮਾਣੇ ਦੇ ਜੀਵ ਕਿੱਥੇ ਵਡਿਆਈ ਕਰ ਸਕਦੇ ਰੱਬ ਦੀ ਜਹਿਬਾ ਏਕ ਕਵਣ ਗੌਣ ਕਹੀਐ ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨ ਹੀ ਲਹੀਐ ਮਹਾਰਾਜ ਕਹਿੰਦੇ ਇਹ ਅਰਦਾਸ ਕਰਿਆ ਕਰ ਸਿੱਖਾ ਵੀ ਮੈਂ ਇੱਕ ਜੀਵ ਵਾਲਾ ਇੱਕ ਜਵਾਨ ਵਾਲਾ ਤੇਰੇ ਕਿੰਨੇ ਕੁ ਨਾਮ ਰੱਖ ਸਕਦਾ ਤੇਰੀ ਕਿੰਨੀ ਕੁ ਮੈਂ ਸਿਫਤ ਕਰ ਸਕਦਾ ਸੱਚੇ ਪਾਤਸ਼ਾਹ ਤੇਰੀ ਸਿਫਤ ਤਾਂ ਉਹਨਾਂ ਤੋਂ ਨਹੀਂ ਹੋਈ ਜਿਨ੍ਹਾਂ ਦੇ ਹਜ਼ਾਰ ਹਜ਼ਾਰ ਜੀਭਾਂ ਨੇ ਜਿਹੜੇ ਤੇਰਾ ਨਾਮ ਨਿਤ ਨਵਾਂ ਰੱਖਦੇ ਆ ਸੈਕਿੰਟ ਬਾਅਦ ਬਦਲ ਦਿੰਦੇ ਆ ਤੇ ਜਿੰਨੀ ਤੂੰ ਆਯੂ ਬਖਸ਼ੀ ਤੇਰੀ ਬੰਦਗੀ ਵਿੱਚ ਹੀ ਲਾਤੀ ਜਿਨ੍ਹਾਂ ਨੇ ਜਿਨ੍ਹਾਂ ਸਾਸ ਗਰਾਸ ਦਾ ਵਿਸਰੇ ਹਰ ਨਾਮਾ ਮਨ ਮੰਤ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜੇ ਵੀ ਹੈ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ ਕਹਿੰਦੇ ਇਹ ਜੇ ਵੀ ਹੈ ਜਿਨ੍ਹਾਂ ਨੂੰ ਸਾਸ ਗਰਾਸ ਰੱਬ ਭੁੱਲਿਆ ਹੀ ਨਹੀਂ ਸਾਰੀ ਜ਼ਿੰਦਗੀ ਨਹੀਂ ਭੁੱਲਿਆ ਹਾਂ ਆਪਾਂ ਕਿਰਤ ਵਾਲੇ ਹਾਂ ਧੰਦਿਆਂ ਵਾਲੇ ਹਾਂ ਪਰਿਵਾਰਾਂ ਵਾਲੇ ਹਾਂ ਜ਼ਿੰਮੇਵਾਰੀਆਂ ਵਾਲੇ ਹਾਂ ਤੇ ਮਹਾਰਾਜ ਨੇ ਸਾਨੂੰ ਛੋਟਾਂ ਦਿੱਤੀਆਂ ਵੀ ਕਿਰਤ ਕਰਦਾ ਹੋਇਆ ਤੂੰ ਮਹਾਰਾਜ ਦੀ ਬੰਦਗੀ ਗੁਰਬਾਣੀ ਗੁਰੂ ਦੇ ਚਰਨਾਂ ਨਾਲ ਸੇਵਾ ਤੇ ਸਿਮਰ ਨਾਲ ਚੰਗਿਆਈਆਂ ਨਾਲ ਪਰਪਕਾਰਾਂ ਨਾਲ ਭਲੇ ਕਰਮਾਂ ਨਾਲ ਜੁੜਿਆ ਰਹਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਕਿਰਤੀ ਨੂੰ ਮਹਾਰਾਜ ਕਹਿੰਦੇ ਤੈਨੂੰ ਛੋਟ ਹੈ ਕਿਰਤ ਵੀ ਕਰ ਤਿੰਨ ਚੀਜ਼ਾਂ ਪਾਤਸ਼ਾਹ ਨੇ ਕਹੀਆਂ ਨਾਮ ਜਪਣਾ ਪਹਿਲਾਂ ਦੂਜਾ ਵੰਡ ਛਕਣਾ ਤੇ ਤੀਜੀ ਕਿਰਤ ਕਰਨੀ ਨਾਮ ਜਪਣਾ ਬਿਰਲਿਆਂ ਬਿਰਲਿਆਂ ਦੇ ਚੇਤੇ ਆ ਗੁਰੂ ਸਾਹਿਬ ਸਭ ਦੀ ਝੋਲੀ ਚ ਨਾਮ ਦੀ ਦਾਤ ਪਾਵੇ ਦਾਤ ਨਾਮ ਦੀ ਝੋਲੀ ਪਾ ਦਿਓ ਸੁੱਟੇ ਸਾਡੇ ਭਾਗ ਜਗਾ ਦਿਓ ਅਸੀਂ ਦੂਰੋਂ ਚੱਲ ਕੇ ਮੰਗਤੇ ਆਏ ਆ ਤੇਰੇ ਚਰਨੀ ਸੀਸ ਝੁਕਾਏ ਅਜੀਤ ਵਾਲ ਅਰਦਾਸਾਂ ਕਰਦਾ ਨੀ ਤੇਰੇ ਬੈਣ ਪਾਰਸ ਦਾ ਸਰਦਾ ਸਾਡਾ ਗੁਰੂ ਬਿਨਾਂ ਨੀ ਸਰਨਾ ਹੋਰ ਸਰਜੂ ਦਰਿਆਰੀ ਦਰਿਆਵੀ ਕੰਮਾਂ ਧੰਦਿਆਂ ਦਾ ਕੋਈ ਵਾਧਾ ਹੋ ਗਿਆ ਘਾਟਾ ਹੋ ਗਿਆ ਸਰ ਜਾਂਦਾ ਹੈ, ਪਰ ਗੁਰੂ ਬਿਨਾ ਨਹੀਂ ਸਰਨਾ ਸਾਡਾ। ਇਹਦੇ ਨਾਲ ਜੁੜਨਾ ਪੈਣਾ ਰੱਬ ਨਾਲ, ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਮਤ ਕੋ ਭਰਮ ਭੁੱਲੇ ਸੰਸਾਰ, ਗੁਰਬਿਨ ਕੋਈ ਨਾ ਉਤਰਸ ਪਾਰ, ਭੁੱਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਇਹ ਭੁੱਲਿਆਂ ਨੂੰ ਰਸਤੇ ਪਾਉਣ ਵਾਲਾ ਗੁਰੂ। ਪਰ ਜਦੋਂ ਆ ਕੇ ਗੁਰੂ ਦੀ ਗੱਲ ਸੁਣਾਂਗੇ, ਧਿਆਨ ਦੇਵਾਂਗੇ, ਮਨੋ ਗੁਰੂ ਦੇ ਚਰਨਾਂ ਕਮਲਾਂ ਨਾਲ ਜੁੜਾਂਗੇ, ਇਕਾਗਰਤਾ ਬਣਾਵਾਂਗੇ, ਸਾਡੇ ਅੰਦਰ ਪ੍ਰੇਮ ਦੀਆਂ ਜਦੋਂ ਖਿੱਚਾਂ ਹੋਣਗੀਆਂ। ਆਓ ਉਹਨਾਂ ਮਹਾਨ ਯੋਧਿਆਂ ਦੀ ਗੱਲ ਕਰਨੀ ਆਪਾਂ। ਭਾਈ ਮਨੀ ਸਿੰਘ ਜੀ ਸ਼ਹੀਦ, ਜਿਨ੍ਹਾਂ ਦਾ ਆਪਾਂ ਕੱਲ ਇਤਿਹਾਸ ਆਰੰਭ ਕੀਤਾ ਤੇ ਕੱਲ ਸ਼ਹੀਦੀ ਦਿਹਾੜਾ ਸੀ ਭਾਈ ਮਨੀ ਸਿੰਘ ਜੀ ਹੋਣਾ ਦਾ, ਤੇ ਕਈ ਵਾਰੀ ਮਨ ਚ ਆਉਂਦਾ ਵੀ ਭਾਈ ਮਨੀ ਸਿੰਘ ਏਡੇ ਮਹਾਨ ਯੋਧੇ ਤੇ ਜਰਨੈਲ, ਜਪੀ ਤਪੀ ਤਪਸ਼ਵੀ, ਬਾਣੀ ਦੇ ਰਸਗੇ ਜਿਹਨੇ ਗਾਉਣ ਗਾਣ ਲਗੇ ਥੋੜੇ, ਤੇ ਸ਼ਬਦ ਕੀ ਲਿਖਾਉਂਦੇ ਆ ਭਾਈ ਮਨੀ ਸਿੰਘ। ਅੱਜ ਤੱਕ ਆਪਾਂ ਭਾਈ ਕਹਿੰਦੇ, ਆਪਾਂ ਆਮ ਬੰਦੇ ਨੂੰ ਵੀ ਭਾਈ ਕਹਿ ਦਿੰਦੇ ਹਰੇਕ ਨੂੰ। ਇਹ ਮੇਰੇ ਵਰਗਾ ਮੜਾ ਜਾ ਕਿਤੇ ਚਾਰ ਬੰਦੇ ਮਗਰ ਲੱਗ ਜਾਣ ਤਾਂ ਕਿਤੇ ਮੂਹਰੇ ਬਾਬਾ ਲਿਖਾਉਂਦਾ, ਕਿਤੇ ਮਹਾਂਪੁਰਖ ਲਿਖਾਉਂਦਾ, ਕਿਤੇ ਪੂਰਨ ਲਿਖਾਉਂਦਾ, ਕਿਤੇ 108 ਲਿਖਾਉਂਦਾ, ਕਈ 1008 ਵੀ ਲਿਖਾਈ ਫਿਰਦੇ ਆ, ਕਈ ਬ੍ਰਹਮ ਗਿਆਨੀ ਲਿਖਾਉਣ ਲੱਗ ਜਾਂਦੇ ਆ। ਤੇ ਭਾਈ ਮਨੀ ਸਿੰਘ ਜਿਹਨਾਂ ਨੂੰ ਇਕੱਲਾ ਆਪਾਂ ਭਾਈ ਕਹਿੰਦੇ ਹਾਂ, ਭਾਈ ਮਰਦਾਨੇ ਜੀ ਨੂੰ ਆਪਾਂ ਇਕੱਲਾ ਭਾਈ ਕਹਿੰਦੇ ਹਾਂ, ਕਿਉਂਕਿ ਇਹਨਾਂ ਨੇ ਆਪਣਾ ਆਪ ਨਹੀਂ ਕੀਤਾ ਮੂਹਰੇ ਵੀ ਸਾਡੀ ਸੇਵਾ, ਸਾਡੀ ਪੂਜਾ, ਸਾਡਾ ਨਾਂ ਲਿਓ। ਇਹ ਗੁਰੂ ਨੂੰ ਸਮਰਪਿਤ ਹੋਈਆਂ ਰੂਹਾਂ, ਰੱਬ ਨੂੰ ਪਰਮੇਸ਼ਰ ਨੂੰ ਸਮਰਪਿਤ ਹੋਈਆਂ। ਦੁਨੀਆਂ ਚ ਤਾਂ ਥੋੜੀ ਜਿਹੀ ਜੈ ਜੈਕਾਰ ਕਰਾ ਲਾਂਗੇ, ਕਰਾ ਲੈਂਦਾ ਬੰਦਾ, ਪੋਸਟਰ ਲਾ ਲਏ, ਇੱਧਰ ਉੱਧਰ ਚਾਰ ਚੇਲੇ ਛੱਡ ਤੇ, ਜੈ ਜੈਕਾਰਾਂ ਹੋ ਜਾਂਦੀਆਂ ਕੋਈ ਨੀ ਦੁਨੀਆਂ ਦੀਆਂ। ਸਿੱਧਾ ਨੂੰ ਇੱਕ ਗੱਲ ਕਹੀ ਸੀ ਬਾਬੇ ਨਾਨਕ ਨੇ, ਕਹਿੰਦੇ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੈ ਕੇ, ਕਹਿੰਦੇ ਸਿੱਧੋ ਜੇ ਉਹਦੀ ਨਜ਼ਰ ਵਿੱਚ ਨਾ ਆਏ ਤੇ ਤੁਹਾਡੀ ਕਿਸੇ ਨੇ ਬਾਤ ਨੀ ਪੁੱਛਣੀ, ਚਾਹੇ ਸਾਰਾ ਜਹਾਨ ਤੁਹਾਡੇ ਮਗਰ ਤੁਰਿਆ ਫਿਰੇ। ਤੇ ਭਾਈ ਮਨੀ ਸਿੰਘ ਜਿਨ੍ਹਾਂ ਦੇ ਪਰਿਵਾਰ ਦੇ 90 ਜੀ ਸ਼ਹੀਦ, 90 ਗਿਣਤੀ ਨਹੀਂ ਹੋ ਸਕਦੀ, ਆਪਾਂ ਜੇ ਗੱਲ ਲੱਗ ਜਾਈਏ ਨਾ, ਭਾਈ ਬੱਲੂ ਜੀ ਤੋਂ ਲੈ ਕੇ ਦਾਦਾ ਭਾਈ ਬੱਲੂ ਜੀ ਤੋਂ ਲੈ ਕੇ ਜੇ ਗਿਣਤੀ ਕਰੀਏ, ਭਾਈ ਮਨੀ ਸਿੰਘ ਜੀ ਦੇ 11 ਭਰਾ, 12 ਭਰਾ ਸੀ ਤੇ 11 ਸ਼ਹੀਦ, ਭਾਈ ਮਨੀ ਸਿੰਘ ਜੀ ਹੋਣਾ ਦੇ 10 ਪੁੱਤਰਾਂ ਤੇ 7 ਸ਼ਹੀਦ, ਭਾਈ ਦਿਆਲਾ ਜੀ ਵਰਗੇ ਭਰਾ ਦੇਗਾਂ ਚ ਵਾਲੇ ਖਾਧੇ ਜਨਾ ਨੇ, ਭਾਈ ਮਨੀ ਸਿੰਘ ਦੇ ਪੋਤੇ ਸ਼ਹੀਦ 10 ਪੋਤੇ, ਭਾਈ ਮਨੀ ਸਿੰਘ ਦੇ ਪਰਿਵਾਰ ਦੇ ਵਿੱਚੋਂ 90 ਜੀਆਂ ਦੀ ਗਿਣਤੀ ਆ ਸ਼ਹੀਦੀਆਂ ਦੀ, 90 ਜੀਆਂ। ਇਹ ਨਾਮ ਦੀਆਂ ਖੁਮਾਰੀਆਂ ਕਿਤੇ ਹਰੇਕ ਨੂੰ ਥੋੜੀ ਚੜ੍ਹਦੀਆਂ। ਇਹ ਨਾਮ, ਇਹ ਬੰਦਗੀ, ਇਹ ਸੇਵਾ, ਇਹ ਸਿਮਰਨ, ਇਹ ਦਾਤਾਂ, ਜਿਵੇਂ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਨਾ ਬੀਬੀ ਭਾਨੀ ਜੀ ਇਸ਼ਨਾਨ ਕਰਾ ਰਹੇ ਸੀ। ਮੈਂ ਭੈਣਾਂ ਨੂੰ ਗੱਲ ਕਰਨਾ ਚਾਹੁੰਦਾ ਵੀ ਬੀਬੀ ਭਾਨੀ, ਕਿ ਔਰਤਾਂ ਦਾ ਬੜਾ ਵੱਡਾ ਮਹਾਨ ਦਰਜਾ ਰਿਹਾ ਸਿੱਖ ਧਰਮ ਚ, ਕੇਵਲ ਇਹ ਵੀ ਮੈਂ ਕਹਿੰਦਾ ਧਰਮ ਨੀ ਭਾਈ ਭਾਵੇਂ ਕੋਈ ਮਾੜਾ, ਪਰ ਹੋਰ ਧਰਮਾਂ ਦੇ ਲਿਖਾਰੀਆਂ ਨੇ, ਗ੍ਰੰਥਾਂ ਨੇ ਔਰਤ ਨੂੰ, ਕਿਸੇ ਨੇ ਔਰਤ ਨੂੰ ਕਲੈਣੀ ਕਿਹਾ, ਕਿਸੇ ਨੇ ਔਰਤ ਨੂੰ ਬਦ ਸਰੂਪ ਕਿਹਾ, ਕਿਸੇ ਨੇ ਔਰਤ ਨੂੰ ਕਲਯੁਗ ਦਾ ਘੋਰ ਦਰਵਾਜ਼ਾ ਦੱਸਿਆ, ਪਤਾ ਨੀ ਕੀ ਕੁਝ ਲਿਖਿਆ। ਤੇ ਮੇਰੇ ਪਾਤਸ਼ਾਹ ਨੇ ਕਿਹਾ, ਓਏ ਦੁਨੀਆਂ ਦੇ ਲੋਕੋ, ਸੋ ਕੋ ਮੰਦਾ ਆਖੀਐ ਜਿੱਤ ਜੰਮੇ ਰਜਾਣ, ਕਹਿੰਦੇ ਜਿਹਦੀ ਕੁੱਖ ਦੇ ਵਿੱਚੋਂ ਸੂਰਮੇ ਪੈਦਾ ਹੋਏ, ਯੋਧੇ ਪੈਦਾ ਹੋਏ, ਬੜੀ ਪੈਦਾ ਹੋਏ, ਸੰਤ ਪੈਦਾ ਹੋਏ, ਤੇ ਜੇ ਬਾਬੇ ਨਾਨਕ ਨੂੰ ਆਉਣਾ ਪਿਆ ਤੇ ਮਾਂ ਤ੍ਰਿਪਤਾ ਦੀ ਕੁੱਖ ਨੂੰ ਸਫਲਾ ਕੀਤਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਉਣਾ ਪਿਆ ਤੇ ਮਾਂ ਗੁਜਰੀ ਦੀ ਕੁੱਖ ਨੂੰ ਸਫਲ ਕੀਤਾ। ਮਹਾਰਾਜ ਕਹਿੰਦੇ ਉਹਨਾਂ ਨੂੰ ਨਿੰਦਦੇ ਜਿਨ੍ਹਾਂ ਨੇ ਰੱਬ ਨੂੰ ਜਨਮ ਦਿੱਤਾ ਧਰਤੀ ਦੇ ਉੱਤੇ ਆ ਕੇ। ਤੇ ਬੀਬੀ ਭਾਨੀ ਨੇ ਕਿਹਾ ਸੀ ਆਪਣੇ ਪਿਤਾ ਗੁਰੂ ਅਮਰਦਾਸ ਮਹਾਰਾਜ ਨੂੰ ਵੀ, ਪਿਤਾ ਜੀ ਉਹ ਜੇ ਮੇਰਿਆਂ ਨੇ ਤੱਤੀਆਂ ਤਵੀਆਂ ਤੇ ਬਹਿਣਾ, ਜੇ ਮੇਰਿਆਂ ਨੇ ਚਾਂਦਨੀ ਚੌਂਕ ਚ ਸੀਸ ਕਟਾਉਣੇ ਆ, ਜੇ ਮੇਰਿਆਂ ਨੇ ਆਨੰਦਪੁਰ ਸਾਹਿਬ ਛੱਡਣਾ ਤੇ ਸਰਸਾ ਦੇ ਕੰਢੇ ਤੇ, ਜੇ ਮੇਰੇ ਪਰਿਵਾਰ ਦਾ ਘਸਮਾਣ ਦਾ ਜੰਗ ਹੋਣਾ ਚਮਕੌਰ ਦੀ ਗੜੀ ਦੇ ਵਿੱਚ, ਸ਼ਹੀਦੀਆਂ ਪਾਉਣੀਆਂ ਸਰਹੰਦ ਦੀਆਂ ਦੀਵਾਰਾਂ ਚ ਜੇ ਚਣੇ ਜਾਣਾ, ਤੇ ਫਿਰ ਇਹ ਦਾਤ ਮੇਰੀ ਝੋਲੀ ਚ ਪਾ ਦਿਓ। ਇਹ ਬੀਬੀ ਭਾਨੀ ਨੇ ਦਾਤ ਮੰਗ ਲਈ ਸੀ ਸ਼ਹੀਦੀਆਂ ਦੀ, ਖਮਾਰੀਆਂ ਦੀ। ਆਓ ਭਾਈ ਮਨੀ ਸਿੰਘ, ਕੱਲ ਆਪਾਂ ਜ਼ਿਕਰ ਕੀਤਾ ਸੀ ਵੀ ਭਾਈ ਮਨੀ ਸਿੰਘ ਮੇਲਾ ਕਰਵਾਉਣ ਵਾਸਤੇ 5000 ਦਾ ਕਾਗਜ਼ ਕਰਾ ਲੈਂਦੇ ਨੇ ਵੀ ਮੇਲਾ ਕਰਾਉਣਾ, ਜੋੜੂ ਮੇਲਾ ਕਰਾਉਣਾ। ਉਹ ਇਹ ਸਮਾਂ ਉਦੋਂ ਸੀ ਜਦੋਂ ਸਿੱਖਾਂ ਨੂੰ ਲੱਭ ਲੱਭ ਕੇ ਮਾਰਿਆ ਜਾਂਦਾ ਸੀ। ਹੁਣ ਤਾਂ ਆਪਾਂ ਸਰਦਾਰ ਹਾਂ, ਆਪਾਂ ਜਿਸ ਕੋਈ ਦੇਸ਼ ਐਸਾ ਨਹੀਂ ਕੋਨੇ ਚ ਦੁਨੀਆਂ ਦੇ ਕੋਨੇ ਕੋਨੇ ਚ ਜਿੱਥੇ ਸਰਦਾਰ ਨਾ ਬੈਠਾ ਹੋਵੇ, ਜਿੱਥੇ ਸਾਡੇ ਗੁਰੂ ਦੇ ਨਿਸ਼ਾਨ ਸਾਹਿਬ ਨਾ ਝੁਲਦੇ ਹੋਣ, ਕੋਈ ਧਰਤੀ ਨਹੀਂ ਐਸੀ। ਤੇ ਪਰ ਉਹ ਵੀ ਸਮਾਂ ਸੀ ਜਦੋਂ ਸਿੰਘਾਂ ਨੂੰ ਜੰਗਲਾਂ ਚ ਰਹਿਣਾ ਪੈ ਗਿਆ, ਪਰਿਵਾਰਾਂ ਸਮੇਤ ਪੱਤੇ ਖਾਣੇ ਪੈ ਗਏ, ਛਿੱਲਾਂ ਖਾਣੀਆਂ ਪੈ ਗਈਆਂ, ਭੁੱਖੇ ਰਹਿਣਾ ਪੈ ਗਿਆ, ਤੇ ਸਿਰਾਂ ਦੇ ਮੁੱਲ ਪਾਉਣੇ ਪੈਵੇ ਜਕਰੀਏ ਖਾਣ ਦੇ ਸਮੇਂ। ਤੇ ਉਦੋਂ ਸੂਈਏ ਬੜੇ ਸੂਹਾਂ ਲੈਂਦੇ ਫਿਰਦੇ ਇਨਾਮ ਲੈਣ ਵਾਸਤੇ ਸਰਕਾਰਾਂ ਤੋਂ। ਉਹਨਾਂ ਸਮਿਆਂ ਦੇ ਵਿੱਚ 1721 ਨੂੰ ਮਾਤਾ ਸੁੰਦਰੀ ਜੀ ਨੇ ਦਿੱਲੀ ਤੋਂ ਭਾਈ ਮਨੀ ਸਿੰਘ ਦੀ ਡਿਊਟੀ ਲਾਈ ਸੀ ਵੀ ਭਾਈ ਮਨੀ ਸਿੰਘ ਜੀ ਤੁਸੀਂ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਕਰੋ ਜਾ ਕੇ, ਕਿਉਂਕਿ ਮਿਹਰਬਾਨ ਦੇ ਬੰਦਿਆਂ ਨੇ, ਧੀਰਮਲ ਦੇ ਬੰਦਿਆਂ ਨੇ ਦਰਬਾਰ ਸਾਹਿਬ ਦੀ ਧਰਤੀ ਤੇ ਬੜੀਆਂ ਬੇਅਦਬੀਆਂ ਸ਼ੁਰੂ ਕਰਤੀਆਂ ਸੀ ਪਹਿਲਾਂ ਹੀ। ਮੁਗਲਾਂ ਨੇ ਤਾਂ ਕਰਨੀਆਂ ਕਰਨੀਆਂ, ਆਪਦੇ ਕਰਨ ਲੱਗ ਗਏ ਸੀ ਉੱਥੇ ਬੇਅਦਬੀਆਂ। ਭਾਈ ਮਨੀ ਸਿੰਘ ਇਸ 1721 ਦੇ ਵਿੱਚ ਦਰਬਾਰ ਸਾਹਿਬ ਦੀ ਡਿਊਟੀ ਸੇਵਾ ਨਿਭਾਉਣ ਆਏ ਤੇ ਇਹਨਾਂ ਨੇ ਗੁਰਮਤਾ ਕੀਤਾ ਵੀ ਖਾਲਸਾ ਪੰਥ ਸੱਦਿਆ ਜਾਵੇ, ਸਰਕਾਰ ਨਾਲ 5000 ਦਾ ਦੇਣ ਦਾ ਵਾਅਦਾ ਕਰ ਲਿਆ ਤੇ ਲਿਖਤੀ ਰੂਪ ਚ ਹੋ ਗਿਆ। ਜਕਰੀਏ ਖਾਨ ਨੇ ਲਖਪਤ ਰਾਏ ਨੂੰ ਭੇਜ ਦਿੱਤਾ ਫੌਜਾਂ ਦੇ ਕੇ, ਚੌਂਕੀਆਂ ਬਿਠਾਤੀਆਂ ਵੀ ਜਦੋਂ ਸਿੱਖ ਆਉਣ। ਲਿਖਿਆ ਇਹ ਗਿਆ ਸੀ ਵੀ ਰਸਤੇ ਵਿੱਚ ਸੰਗਤ ਦੀ ਕੋਈ ਵੀ ਪੁਲਿਸ ਸੰਗਤ ਨੂੰ ਰੋਕੂ ਨਾ, ਪੁੱਛਗਿੱਛ ਨਾ ਕਰੂਗੀ ਜਿਹੜੇ ਸਾਡੇ ਸਿੱਖ ਆਉਣੇ ਆ। ਤੇ ਇਹਨਾਂ ਨੇ ਇਹ ਵੀ ਲਿਖਾਇਆ ਸੀ ਵੀ ਕੋਈ ਸ਼ਸਤਰ ਲੈ ਕੇ ਨਾ ਆਵੇ। ਭਾਈ ਮਨੀ ਸਿੰਘ ਜੀ ਇਸ ਗੱਲ ਤੇ ਫਿਰ ਸਹਿਮਤ ਨਹੀਂ ਸੀ ਹੋਏ। ਉਹ ਕਹਿੰਦੇ ਸ਼ਸਤਰ ਤਾਂ ਗੁਰੂ ਨੇ ਬਖਸ਼ੇ ਆ ਸਾਨੂੰ, ਸ਼ਸਤਰਾਂ ਤੋਂ ਬਿਨਾਂ ਖਾਲਸਾ ਕਾਹਦਾ, ਕਿਉਂਕਿ ਸ਼ਸਤਰ ਦੇ ਅਧੀਨ ਤਾਂ ਰਾਜ ਆ। ਆਓ ਫਿਰ ਜਿਸ ਵੇਲੇ ਲਖਪਤ ਰਾਏ ਫੌਜਾਂ ਲੈ ਕੇ ਟੋਲੀਆਂ ਲੈ ਕੇ ਬੈਠ ਗਿਆ ਤੇ ਭਾਈ ਮਨੀ ਸਿੰਘ ਨੂੰ ਪਤਾ ਲੱਗਿਆ, ਤੇ ਭਾਈ ਮਨੀ ਸਿੰਘ ਨੇ ਫਿਰ ਦੁਬਾਰੇ ਚਿੱਠੀਆਂ ਲਿਖੀਆਂ ਫੌਜਾਂ ਨੂੰ ਵੀ ਸੰਗਤ ਜੀ ਆਇਓ ਨਾ। ਇਹ ਮੁਗਲ ਲੋਕਾਂ ਨੇ ਉਹੀ ਕੰਮ ਕੀਤਾ ਜਿਹੜੀਆਂ ਕਸਮਾਂ ਵਾਅਦਾ ਖਾ ਕੇ ਨਾ, ਕਸਮਾਂ ਆਨੰਦਪੁਰ ਸਾਹਿਬ ਦਾ ਕਿਲਾ ਛੜਾਇਆ ਸੀ, ਝੂਠੇ ਪੈ ਗਏ ਸੀ ਤੇ ਅੱਜ ਫੇਰ ਝੂਠੇ ਪੈ ਗਏ, ਕਸਮਾਂ ਤੋਂ ਵਾਅਦਿਆਂ ਤੋਂ ਝੂਠੇ ਪੈ ਗਏ। ਸੰਗਤ ਨੂੰ ਚਿੱਠੀਆਂ ਲਿਖੀਆਂ ਤੇ ਕੁਝ ਸੰਗਤਾਂ ਕੁਝ ਸਿੱਖ ਆ ਪਹੁੰਚੇ ਸਨ। ਤੇ ਇੱਧਰ ਭਾਈ ਮਨੀ ਸਿੰਘ ਨੇ ਸਰਕਾਰ ਨੂੰ ਵੀ ਚਿੱਠੀ ਲਿਖੀ ਹੈ ਜਦੋਂ ਉਹਨਾਂ ਨੇ ਲਖਪਤ ਰਾਏ ਨੂੰ ਭੇਜਿਆ ਵੀ ਤੁਸੀਂ ਸਾਡਾ ਟੈਕਸ ਨਹੀਂ ਦਿੱਤਾ। ਤੇ ਭਾਈ ਮਨੀ ਸਿੰਘ ਕਹਿੰਦੇ ਟੈਕਸ ਕਾਹਦਾ, ਤੁਸੀਂ ਸਾਨੂੰ ਜੋੜ ਮੇਲਾ ਕਰਾਉਣ ਹੀ ਨਹੀਂ ਦਿੱਤਾ, ਸੰਗਤ ਆਉਣ ਹੀ ਨਹੀਂ ਦਿੱਤੀ। ਇਤਿਹਾਸ ਕਹਿੰਦਾ ਵੀ ਹੱਥਿਆਂ ਤੇ ਵਾਰ ਕਰਕੇ ਸ਼ਹੀਦ ਵੀ ਕੀਤਾ ਗਿਆ ਦਰਬਾਰ ਸਾਹਿਬ ਦੀ ਪਰਿਕਰਮਾ ਚ ਬੈਠੇ ਸਿੱਖਾਂ ਨੂੰ, ਯੋਧਿਆਂ ਨੂੰ। ਭਾਈ ਮਨੀ ਸਿੰਘ ਕਹਿੰਦਾ ਕਾਹਦਾ ਦਈਏ ਤੁਹਾਨੂੰ ਟੈਕਸ, ਜਦੋਂ ਜੋੜ ਮੇਲਾ ਨਹੀਂ ਹੋਇਆ ਤੁਸੀਂ ਬਚਨਾਂ ਤੇ ਪੂਰੇ ਨਹੀਂ ਉਤਰੇ। ਤੇ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਿਵੇਂ ਸੂਬੇ ਦੀ ਕਚਹਿਰੀ ਵਿੱਚ ਬੇਖੌਫ ਗੁਰੂ ਦਾ ਲਾਡਲਾ ਪਿਆਰਾ ਸਿੱਖਾ ਭਾਈ ਮਨੀ ਸਿੰਘ ਜਕਰੀਏ ਖਾਨ ਦੀ ਕਚਹਿਰੀ ਵਿੱਚ ਜਾ ਗਜਿਆ ਤੇ ਮੱਥੇ ਤਿਉੜੀਆਂ ਪੈ ਗਈਆਂ ਜਕਰੀਆ ਖਾਨ ਦੇ। ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ, ਭਾਈ ਜਗਸੀਰ ਸਿੰਘ ਬੰਸੀਪੁਰਾ ਅਤੇ ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ।

ਇਸ ਆਕੜ ਦਾ ਹੁਣ ਹੀ ਰੰਗ ਜਾਊ ਵਿਖਾਇਆ, ਓ ਇਸ ਆਕੜ ਦਾ ਹੁਣ ਹੀ ਰੰਗ ਜਾਊ ਵਿਖਾਇਆ।

0: ਦੂਣਾ ਠੇਕਾ ਭਰੂ ਹੁਣ ਇਹ ਹੁਕਮ ਸੁਣਾਇਆ
1: ਦੂਣਾ ਠੇਕਾ ਭਰੂ ਹੁਣ

0: ਪਰ ਹੁਣ ਇਹ ਹੁਕਮ ਸੁਣਾਇਆ ਹੋ ਦੂਣਾ ਟੇਕਾ ਪਰੂ ਹੁਣ ਇਹ ਹੁਕਮ ਸੁਣਾਇਆ ਇਹ ਹੁਕਮ ਸੁਣਾਇਆ ਇਹ ਹੁਕਮ ਸੁਣਾਇਆ ਇਹ ਹੁਕਮ ਸੁਣਾਇਆ ਹੋ
1: ਮਹਿੰਦੀ ਰਗੜ ਕੇ ਹੱਥਾਂ ਨੂੰ ਲੱਗਦੀ ਹੈ ਹੀਰਾ ਬਿੰਝ ਕੇ ਗਲੇ ਦਾ ਹਾਰ ਬਣਦਾ ਸੋਨਾ ਵਿੱਚ ਕਠਾਲੀ ਦੇ ਧੜੇ ਜਿੰਨਾ ਉਨਾ ਸ਼ੁੱਧ ਤੇ ਚਮਕਦਾਰ ਬਣਦਾ ਜਾਵੇ ਪੀਸਿਆ ਖਰ ਦੇ ਵਿੱਚ ਸੁਰਮਾ ਕਿਸੇ ਨੈਣਾ ਦੀ ਫੇਰ ਉਹ ਧਾਰ ਬਣਦਾ ਮੋਤੀ ਨਿਕਲ ਕੇ ਛਿੱਪੀ ਦੀ ਕੁੱਖ ਵਿੱਚੋਂ ਕਿਸੇ ਜੁਲਫ ਦਾ ਫੇਰ ਸ਼ਿੰਗਾਰ ਬਣਦਾ ਮਚ ਮਚ ਕੇ ਸੰਖੀਆ ਬਣੇ ਦਾਰੂ ਰੋਗ ਰੋਗੀਆਂ ਦੇ ਕੱਟਣ ਹਾਰ ਬਣਦਾ ਐਵੇਂ ਮਿਲੇ ਸਰਦਾਰੀ ਨਾ ਚਰਨ ਸਿੰਘਾ ਜਿਹੜਾ ਸਿਰ ਦੇਵੇ ਉਹ ਸਰਦਾਰ ਬਣਦਾ ਸਾਨੂੰ ਤਾਂ ਭਾਵੇਂ ਫ੍ਰੀ ਚ ਸਰਦਾਰੀਆਂ ਬਣੀਆਂ ਪਰ ਇਹਨਾਂ ਦੇ ਮੁੱਲ ਬੜੇ ਉਤਾਰੇ ਹੈ ਕਿਉਂਕਿ ਇਹਦਾ ਮੁੱਲ ਕੋਈ ਗਿਣਤੀ ਨਹੀਂ ਕਾਗਜ਼ਾਂ ਤੇ ਲਿਖਿਆ ਨਹੀਂ ਜਾ ਸਕਦਾ ਤੇ ਕਲਮਾਂ ਨਹੀਂ ਲਿਖ ਸਕਦੀਆਂ ਵੀ ਕਿੰਨੇ ਦਰਿਆ ਖੂਨ ਦੇ ਵਗੇ ਆ ਸਰਦਾਰੀਆਂ ਵਾਸਤੇ ਕਿੰਨੇ ਸੂਹੇ ਕੱਪੜੇ ਪਹਿਨੇ ਆ ਲਲਾਰੀਆਂ ਨੇ ਲਾਲ ਰੂਹੂ ਵਿੱਚ ਰੰਗ ਕੇ ਜਿਨ੍ਹਾਂ ਨੇ ਹੱਸ ਹੱਸ ਕੇ ਜਿੰਦੜੀਆਂ ਵਾਰਤੀਆਂ ਹੱਸ ਹੱਸ ਕੇ ਪੰਥ ਤੋਂ ਕੌਮ ਤੋਂ ਜਿੰਦੜੀਆਂ ਜਿਨ੍ਹਾਂ ਨੇ ਵਾਰੀਆਂ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਲਾਹੌਰ ਜਕਰੀਏ ਖਾਨ ਦੇ ਪੇਸ਼ ਕੀਤਾ ਗਿਆ ਤੇ ਸਿੰਘ ਦਾ ਕੰਮ ਆ ਵੀ ਜਿੱਥੇ ਵੀ ਜਾਵੇ ਉਹ ਫਤਿਹ ਬੁਲਾਵੇ ਆਪਾਂ ਤਾਂ ਭਾਵੇਂ ਸੰਗ ਦੇ ਨਾ ਫਤਿਹ ਬੁਲਾਉਣ ਤੇ ਇੱਥੇ ਜਿੰਨੇ ਵੀ ਸਿੰਘ ਸ਼ਹੀਦ ਹੋਏ ਹੈ ਜਾਲਮ ਸਰਕਾਰਾਂ ਨੇ ਕੀਤੇ ਹੈ ਤੇ ਜਦੋਂ ਕਚਹਿਰੀਆਂ ਚ ਪੇਸ਼ ਹੁੰਦੇ ਆ ਉਦੋਂ ਫਤਿਹ ਬੁਲਾਉਂਦੇ ਆ ਮੂਹਰੇ ਭਾਵੇਂ ਕੋਈ ਬੁਲਾਉਣ ਵਾਲਾ ਬੈਠਾ ਹੋਵੇ ਭਾਵੇਂ ਨਾ ਬੈਠਾ ਹੋਵੇ ਗੱਜ ਕੇ ਫਤਿਹ ਬੁਲਾਈ ਆ ਅੱਜ ਵੀ ਬੁਲਾਉਂਦੇ ਕੋਰਟ ਕਚਹਿਰੀਆਂ ਚ ਜਾ ਕੇ ਸੁਰਮੇ ਜਿਹੜੇ ਬੰਦੀ ਆ ਭਾਵੇਂ ਕੋਈ ਫਤਿਹ ਦਾ ਜਵਾਬ ਦੇਣ ਵਾਲਾ ਮੂਹਰੇ ਨਾ ਹੋਵੇ ਹੁਣ ਮੁਗਲਾਂ ਦੀ ਕਚਹਿਰੀ ਚ ਕਿਹਨੇ ਜਵਾਬ ਦੇਣਾ ਸੀ ਮੂਹਰੇ ਫਤਿਹ ਦਾ ਤੇ ਸੂਰਮਿਆਂ ਨੇ ਫਿਰ ਵੀ ਫਤਿਹ ਬੁਲਾਈ ਏ ਧਿਆਨ ਦਿਓ ਆਪਾਂ ਜੇ ਸਟੇਜ ਤੋਂ ਕਦੇ ਫਤਿਹ ਬੁਲਾਉਣੇ ਆ ਮੇਰਾ ਖਿਆਲ ਵੀ 100 ਬੰਦਾ ਬੈਠਾ ਹੋਵੇ 10 ਕੁ ਬੁਲਾਉਂਦੇ ਵਿੱਚੋਂ ਸੰਗਤ ਦੇ ਇਹ ਧਿਆਨ ਰੱਖਿਆ ਕਰੋ ਇਹ ਫਤਿਹ ਨਾ ਬੁਲਾਉਣ ਵਾਲਿਆਂ ਦੀ ਆ ਨਾ ਸੁਣਨ ਵਾਲਿਆਂ ਦੀ ਗੁਰੂ ਕਲਗੀਧਰ ਪਾਤਸ਼ਾਹ ਦੀ ਫਤਿਹ ਹੈ ਜਿਹੜਾ ਇਹ ਫਤਿਹ ਬੁਲਾਉਂਦਾ ਮਹਾਰਾਜ ਪਿਆਰ ਕਰਦੇ ਉਹਨੂੰ ਕਿਉਂਕਿ ਮਹਾਰਾਜ ਦਾ ਹੁਕਮ ਆ ਅੱਗੇ ਆਪਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਗਜਾਵੇ ਜਿਹਦੀ ਅੱਖਾਂ ਵਿੱਚ ਫਤਿਹ ਉਹਦੀ ਲੱਖਾਂ ਵਿੱਚ ਫਤਿਹ ਜਿਹਦੀ ਮੂੰਹ ਵਿੱਚ ਫਤਿਹ ਉਹਦੀ ਜੂਹ ਵਿੱਚ ਫਤਿਹ ਜਿਹਦੀ ਮੈਦਾਨ ਵਿੱਚ ਫਤਿਹ ਉਹਦੀ ਜਹਾਨ ਵਿੱਚ ਫਤਿਹ ਫਤਿਹ ਜ਼ਰੂਰ ਬੁਲਾਇਆ ਕਰੋ ਜਦੋਂ ਫੋਨ ਸੁਣਦੇ ਉਦੋਂ ਵੀ ਫਤਿਹ ਫੋਨ ਕਰਨ ਲੱਗੇ ਵੀ ਫਤਿਹ ਗੁਰੂ ਘਰ ਆਉਣ ਲੱਗੇ ਰਿਸ਼ਤੇਦਾਰੀ ਚ ਆਉਣ ਲੱਗੇ ਜਾਣ ਲੱਗੇ ਘਰੇ ਕੰਮ ਕਾਰ ਤੇ ਜਿੱਥੇ ਵੀ ਮਿਲਦੇ ਆ ਇੱਕ ਦੂਜੇ ਨੂੰ ਹੈਲੋ ਹਾਓ ਛੱਡੀਏ ਫਤਿਹ ਦੀ ਸਾਂਝ ਪਾਇਆ ਕਰੋ ਕਿਉਂਕਿ ਅਸੀਂ ਗੁਰਸਿੱਖ ਹਾਂ ਅਸੀਂ ਬਾਜਾਂ ਵਾਲੇ ਦੇ ਪੁੱਤਰ ਧੀਆਂ ਹਾਂ ਸਾਰੇ ਹੌਲੀ ਹੌਲੀ ਆਦਤ ਪੈਜੂ ਕੋਈ ਨਹੀਂ ਹਫ਼ਤਾ ਕੁ ਲੱਗੂਗਾ ਮਹਿਸੂਸ ਹੋਊਗਾ ਪਰ ਚੰਗੇ ਕੰਮ ਕਰਨ ਲੱਗੇ ਕਾਹਦਾ ਮਹਿਸੂਸ ਕਰਨਾ ਚੰਗਾ ਮਹਿਸੂਸ ਹੋਣਾ ਚਾਹੀਦਾ ਸਿੰਘ ਨੇ ਫਤਿਹ ਬੁਲਾਈ ਹੈ ਤੇ ਸੂਬਾ ਕਹਿੰਦਾ ਓਏ ਮਨੀ ਸਿੰਘਾ ਇਹ ਤੇਰਾ ਆਨੰਦਪੁਰ ਸਾਹਿਬ ਨੀ ਜਿੱਥੇ ਤੋਂ ਫਤਿਹ ਬੁਲਾਉਣਾ ਏ ਇੱਥੇ ਸਲਾਮ ਕਰ ਝੁੱਕ ਕੇ ਇਹ ਕਚਹਿਰੀ ਆ ਸੂਬੇ ਦੀ ਇੱਥੇ ਤੇਰੀ ਫਤਿਹ ਨਹੀਂ ਬੁਲਾਈ ਜਾਣੀ ਇਹ ਤੇਰੇ ਕਲਗੀਆਂ ਵਾਲੇ ਦਾ ਆਨੰਦਪੁਰ ਸਾਹਿਬ ਨੀ ਤੇ ਭਾਈ ਮਨੀ ਸਿੰਘ ਕਹਿੰਦਾ ਸੂਬਿਆ ਸਾਨੂੰ ਸਲਾਮ ਤੋਂ ਕੋਈ ਗਰੇਜ਼ ਨੀ ਗਾ ਤੁਸੀਂ ਸਲਾਮ ਕਰਦੇ ਆ ਤੁਸੀਂ ਅੱਲਾਹੂ ਅਕਬਰ ਕਹਿੰਦੇ ਆ ਸਾਨੂੰ ਨੀ ਇਹ ਗੱਲ ਤੁਹਾਡੀ ਮਾੜੀ ਨੀ ਲੱਗਦੀ ਖੁਦਾ ਦਾ ਨਾਂ ਲੈਂਦੇ ਆ ਪਰ ਸਾਨੂੰ ਸਾਡੇ ਗੁਰੂ ਨੇ ਫਤਿਹ ਬੁਲਾਉਣੀ ਕਿਹਾ ਅਸੀਂ ਫਤਿਹ ਬੁਲਾਉਣੇ ਆ ਸੋਬਿਆ ਜਿਹੜੀ ਗੱਲ ਕਰਦਾ ਵੀ ਸੀ ਝਕਾ ਇਹ ਕੱਟਿਆ ਜਾਊਗਾ ਇਹ ਝੁੱਕ ਨਹੀਂ ਸਕਦਾ ਇਹ ਕੱਟਿਆ ਜਾ ਸਕਦਾ ਸੀਸ ਇਹ ਝੁੱਕ ਨਹੀਂ ਸਕਦਾ ਪਰ ਅੱਜ ਝੁੱਕਦੇ ਆ ਉਹਨਾਂ ਦੇ ਝੁੱਕਦੇ ਜਿਨ੍ਹਾਂ ਨੇ ਪੱਗਾਂ ਚ ਸੈਰੀ ਵਸਾਏ ਹੋਏ ਇਕੱਲੇ ਪੱਗ ਦੀ ਅਹਿਮੀਅਤ ਨੂੰ ਨੀ ਜਿਨ੍ਹਾਂ ਨੇ ਸਮਝਿਆ ਤੇ ਉਹ ਸੜ ਬਲ ਕੇ ਸੂਬਾ ਹੁੰਦਾ ਕੋਲੇ ਤੇ ਬੜੇ ਦਿੱਤੇ ਆ ਲਾਲਚ ਸ਼ੋਰਟਕੱਟ ਗੱਲ ਕਰਕੇ ਆਪਾਂ ਇੱਕ ਕਵਿਤਾ ਕਹਿਣੀ ਇੱਕ ਹੋਰ ਕਹਿਣੀ ਆ ਦੋ ਕਵਿਤਾ ਕਹਿ ਜਾਣੀਆਂ ਸਮੇਂ ਦੇ ਵਿੱਚ ਵਿੱਚ ਹੀ ਆਪਾਂ ਕਿਉਂਕਿ ਭਾਈ ਜਸਵੰਤ ਸਿੰਘ ਜੀ ਖਾਲੜਾ ਸਾਹਿਬ ਉਹਨਾਂ ਨੂੰ ਵੀ ਯਾਦ ਕਰਨ ਅੱਜ ਆਹ ਬੇਨਤੀ ਕਰਾਂ ਵੀ ਜਦੋਂ ਬੜੇ ਲਾਲਚ ਦਿੱਤੇ ਗਏ ਪਰ ਇਹ 94 ਸਾਲਾਂ ਦਾ ਮਹਾਨ ਮਹਾਂਪੁਰਖ 94 ਸਾਲ ਦੀ ਉਮਰ ਸੀ ਧਿਆਨ ਦਿਓ ਤੇ 94 ਸਾਲ ਦੀ ਉਮਰ ਚ ਸਾਡੇ ਹੁਣ ਪਾਣੀ ਦਾ ਗਲਾਸ ਨਹੀਂ ਫੜਿਆ ਜਾਂਦਾ 94 ਸਾਲ 94 ਸਾਲ ਦੀ ਉਮਰ ਦੇ ਵਿੱਚੋਂ 81 ਸਾਲ ਸੇਵਾ ਹੀ ਕੀਤੀ ਮਹਾਰਾਜ ਦੇ ਚਰਨਾਂ 81 ਸਾਲ ਤੇ ਆ ਪਤਾ 81 ਦੇਣ ਗੈਣ ਲੱਗੇ ਤਾਂ ਵੀ ਨਹੀਂ ਪੂਰੇ ਹੋਣੇ। ਗੁਰੂ ਮਹਾਰਾਜ ਕਿਰਪਾ ਕਰੇ ਸਾਡੇ ਤੇ ਸਾਰਿਆਂ ਤੇ ਰਹਿਮਤਾਂ ਕਰਨੇ ਮੇਰੇ ਪਾਤਸ਼ਾਹ ਰੰਗ ਚਾੜਨ ਸਾਨੂੰ ਵੀ। 94 ਸਾਲ ਦੀ ਉਮਰ ਦਾ ਇਹ ਬਜ਼ੁਰਗ ਬਾਬਾ ਮਹਾਨ ਸੂਰਮਾ ਗੁਰਮੁਖ ਬੁੱਢੇ ਕਦੇ ਨਾਹੀ, ਗੁਰਮੁਖ ਨਹੀਂ ਕਦੇ ਬਜ਼ੁਰਗ ਹੁੰਦਾ, ਚੜ੍ਹਦੀ ਕਲਾ ਚ ਰਹਿੰਦਾ। ਆਹ ਜਿਵੇਂ ਭਰਾ ਹੁਕਮ ਕੀਤਾ ਵੀ ਜੇ ਲਾਲਚਾ ਨਾ ਨਹੀਂ ਮੰਨਦਾ ਤੇ ਇਉਂ ਕਰੂ। ਸੋਭਾ ਕਹਿੰਦਾ ਤਰਸ ਕਰਨ ਲੱਗੇ ਸੀ ਤੂੰ ਬਜ਼ੁਰਗ ਹੈ, ਤੇ ਭਾਈ ਮਣੀ ਸਿੰਘ ਕਹਿੰਦਾ ਸੋਭਿਆ ਸ਼ੇਰ ਤੇ ਸਿੰਘ ਤੇ ਨਹੀਂ ਕਦੇ ਤਰਸ ਕਰੀਦਾ, ਸਿੰਘ ਤੇ ਸ਼ੇਰ ਤੇ ਕਦੇ ਨੀ ਤਰਸ ਕਰੀਦਾ, ਸਿੰਘ ਸ਼ੇਰ ਤੇ ਮਰਦ ਬੜਕ ਤੋਂ ਬਿਨਾਂ ਜਿਉਂਦੇ ਨਾ। ਉਹ ਅਣਖੀ ਬੰਦੇ ਆਪਣੀ ਜੱਗ ਤੋਂ ਟੌਰ ਕਢਾਉਂਦੇ ਨਾ, ਮੁੱਛ ਦਾੜੀ ਤੇ ਪਗੜੀ ਹੁੰਦੀ ਗਹਿਣਾ ਮਰਦਾਂ ਦਾ, ਕੋਈ ਸਿਰੇ ਚੜਾਉਂਦਾ ਸੱਜਣਾ ਸੌਦਾ ਫਰਜਾਂ ਦਾ। ਅਣਖ ਨਾਲ ਜਿੰਨੀ ਕੱਟ ਲਈ ਜ਼ਿੰਦਗੀ ਥੋੜੀ ਨੀ ਹੁੰਦੀ, ਆਖੀ ਗੱਲ ਸਿਆਣਿਆ ਸੱਜਣਾ ਕੌੜੀ ਨੀ ਹੁੰਦੀ। ਪਾਰਸ ਨੂੰ ਸਮਝਾਲਾ ਖੇੜਾ ਛੱਡ ਬਰਿਆਈਆਂ ਦਾ, ਇੱਕ ਦਿਨ ਹੈ ਤੁਰ ਜਾਣਾ ਸੌਦਾ ਕਰ ਚੰਗਿਆਂ ਦਾ। ਭਾਈ ਮਨੀ ਸਿੰਘ ਕਹਿੰਦੇ ਉਮਰ ਤਾਂ ਚਾਹੇ 10 ਸਾਲ ਦੀ ਹੋਵੇ ਤੇ ਮੇਰੀ ਤਾਂ ਫੇਰ 94 ਦੀ ਹੋ ਗਈ, ਉਮਰਾਂ ਨੀ ਥੋੜੀਆਂ ਹੁੰਦੀਆਂ, ਉਮਰਾਂ ਚ ਕੀਤੇ ਕੰਮ ਘੱਟ ਵੱਧ ਹੁੰਦੇ ਨੇ। ਆਓ ਜਿਵੇਂ ਪਰ ਦਿੱਤਾ ਹੁਕਮ ਜਲਾਦ ਨੂੰ ਤੇ ਬੰਦ ਬੰਦ ਕੱਟਣ ਦਾ, ਪੋਟਾ ਪੋਟਾ ਕੱਟਣ ਦਾ ਹੁਕਮ ਦਿੱਤਾ ਤੇ ਜਲਾਦ ਕਹਿੰਦਾ ਬਾਬਾ ਤੇਰੇ ਤੇ ਰਹਿਮ ਆਉਂਦੀ ਹੈ, ਮੈਨੂੰ ਹੁਕਮ ਤਾਂ ਬੰਦ ਬੰਦ ਕੱਟਣ ਦਾ, ਪਰ ਮੈਂ ਪਹਿਲਾਂ ਤੇਰਾ ਗੁੱਟ ਕੱਟ ਦਿੰਦਾ, ਫਿਰ ਕੂੜੀ ਕੱਟ ਦਿੰਦਾ, ਫਿਰ ਮੋਢਾ ਕੱਟ ਦਿੰਦਾ। ਕਹਿੰਦਾ ਮੈਨੂੰ ਤਰਸ ਆਉਂਦਾ ਤੇ ਇਹਨੂੰ ਫਿਰ ਭਾਈ ਮਨੀ ਸਿੰਘ ਕਹਿੰਦੇ ਜਲਾਦਾ ਤੂੰ ਆਪਣੇ ਹਾਕਮ ਦੀ ਆਪਣੇ ਮਾਲਕ ਦੀ ਡਿਊਟੀ ਨਿਭਾ ਤੇ ਮੈਂ ਆਪਣੇ ਮਾਲਕ ਦੀ ਡਿਊਟੀ ਨਿਭਾਉਣਾ, ਮੇਰਾ ਬੰਦ ਬੰਦ ਕੱਟ ਦੇ। ਭਾਈ ਮਨੀ ਸਿੰਘ ਕੋਮੜੀ ਕੁਰਬਾਨ ਹੀ।

ਸਿੰਘ ਜੀ ਬੰਦ ਬੰਦ ਕਟਵਾਉਂਦੇ ਹੋਏ ਗੁਰੂ ਸਾਹਿਬ ਦੇ ਹੁਕਮ ਨੂੰ ਨਿਭਾਉਂਦੇ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਤਰ ਤਲੀ ਗਲੀ ਮੇਰੀ ਆਓ ਐਤਮਾਰ ਪੈਰ ਧਰੀ ਜੈ ਸਰਦੀ ਜੈ ਕਾਣਾ ਕੀਜੈ। ਗਗਨ ਦੇ ਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਬਜੂਜਣ ਕੋ ਦਾਓ, ਸੂਰਾ ਸੋ ਪਹਿਚਾਨੀਏ ਜੋ ਡਰੇ ਦੀਨ ਕੇ, ਹੇ ਤਾ ਪੁਰਜਾ ਪੁਰਜਾ ਕੱਟ ਮਰੇ ਕਬਹੋ ਨਾ ਛੱਡੈ ਖੇਤ। ਬੰਦ ਬੰਦ ਜਦੋਂ ਜਲਾਦ ਕੱਟਦਾ ਤੇ ਬੁੱਲ ਹਿਲਦੇ ਐ, ਸਿਮਰਨ ਕਰ ਰਹੇ ਨੇ ਭਾਈ ਮਨੀ ਸਿੰਘ ਜੀ, ਖੂਨ ਦੇ ਜਿਹੜੇ ਛਿੱਟੇ ਨੇ ਦਾੜੇ ਤੇ ਪੈ ਰਹੇ ਚਿੱਟੇ ਚਿੱਟੇ ਦਾੜੇ ਦੇ ਉੱਤੇ, ਤੇ ਸੁਰਖ ਹੋ ਗਿਆ ਲਹੂ ਦੇ ਨਾਲ ਚਿੱਟਾ ਦਾੜਾ, ਚਿੱਟੇ ਕੇਸ ਲਾਲ ਸੁਰਖ ਹੋ ਗਏ ਐ ਮੋਢਿਆਂ ਤੱਕ। ਜਦੋਂ ਇਹ ਜਲਾਦ ਗਿਆ ਨਾ ਕੜਦਾ ਕੜਦਾ ਭਾਈ ਮਨੀ ਸਿੰਘ ਨੂੰ, ਤੇ ਇਹਨੂੰ ਇੱਕ ਫਕੀਰ ਦੀ ਗੱਲ ਚੇਤੇ ਆਈ ਜਲਾਦ ਨੂੰ, ਕਿਉਂਕਿ ਭਾਈ ਮਨੀ ਸਿੰਘ ਦੇ ਬੁੱਲ ਹਿਲਦੇ ਦੇਖਦਾ, ਬੁੱਲ ਹਿਲਦੇ ਦੇਖ ਰਿਹਾ ਭਾਈ ਮਨੀ ਸਿੰਘ ਦਾ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਰੱਬ ਦੀ ਬੰਦਗੀ ਵਿੱਚ ਲੀਨ ਨੇ ਭਾਈ ਮਨੀ ਸਿੰਘ, ਤੇ ਇਹਨੂੰ ਇੱਕ ਫਕੀਰ ਦੀ ਚੇਤੇ ਆਈ ਗੱਲ ਜਲਾਦ ਨੂੰ, ਕਿਸੇ ਫਕੀਰ ਨੇ ਪਿੰਡ ਦੇ ਵਿੱਚੋਂ ਪ੍ਰਸ਼ਾਦਾ ਮੰਗਿਆ, ਸਾਰੇ ਪਿੰਡ ਚੋਂ ਨਾ ਮਿਲਿਆ ਫਕੀਰ ਨਾ, ਜਿਹੜਾ ਫਕੀਰ ਪੂਰਾ ਸੀ ਉਹ ਸ਼ਰਾਪ ਦੇ ਗਿਆ, ਕਹਿੰਦਾ ਸਾਰਾ ਪਿੰਡ ਹੀ ਗਰਕ ਜਾਣਾ, ਕਿਉਂਕਿ ਲੋਕਾਂ ਨੇ ਬੁਰਾ ਭਲਾ ਵੀ ਕਿਹਾ, ਪੱਥਰ ਵੀ ਮਾਰੇ ਉਹਨੂੰ, ਤੇ ਕਹਿੰਦੇ ਉਹ ਥੇ ਹੋ ਗਿਆ ਸੀ, ਪਿੰਡ ਗਰਕ ਗਿਆ। ਹੁਣ ਵੀ ਕਈ ਆਪਾਂ ਦੇਖਦੇ ਹਾਂ ਪੰਜਾਬ ਸਾਡੇ ਥੇ ਹੋਏ ਨੇ ਪਿੰਡ। ਇਹਨੂੰ ਚੇਤਾ ਆਇਆ ਜਲਾਦ ਨੂੰ ਵੀ ਇਹਦੇ ਬੁੱਲ ਹਿਲਦੇ ਮੈਨੂੰ ਕੋਈ ਸ਼ਰਾਫ ਹੀ ਨਾ ਦੇ ਦੇਵੇ। ਜਲਾਦ ਨੂੰ ਪਤਾ ਸੀ ਵੀ ਪੂਰਾ ਸੂਰਾ ਏ, ਪਤਾ ਸੀ ਸਾਧ ਬਚਨਾ ਟਲਾਦਾ, ਪਰ ਸਰਬੱਤ ਦਾ ਭਲਾ ਮੰਗਣ ਵਾਲੇ ਵਿਚਾਰੇ ਜਲਾਦ ਨੂੰ ਕੀ ਸ਼ਰਾਫ ਦੇਣਾ ਸੀ, ਕਿਉਂਕਿ ਗੱਲ ਜਕਰੀਏ ਖਾਣ ਦੀ ਹੈ। ਜਲਾਦ ਤਾਂ ਨੁੱਕਰ ਹੈ, ਉਹਨੂੰ ਨੀ ਪਤਾ ਵੀ ਇਹ ਗੁਰੂ ਦੀ ਫੌਜ ਆ, ਜਿਹੜੇ ਕਿਸੇ ਨੌਕਰ ਨੂੰ, ਜਿਹੜੇ ਕਿਸੇ ਮਜ਼ਬੂਰ ਨੂੰ ਨਾ ਸ਼ਰਾਫ ਦੇਣ ਤੇ ਨਾ ਹੀ ਉਹਨਾਂ ਤੇ ਹਮਲਾ ਕਰਨ। ਇਹਨੇ ਫਿਰ ਆਪਦੇ ਸ਼ਰਾਫ ਤੋਂ ਡਰਦੇ ਨੇ, ਕਹਿੰਦੇ ਤੇਗ ਚੁੱਕੀ ਹੈ ਤੇ ਸੀਸ ਤੇ ਚਲਾਈ, ਭਾਈ ਮਨੀ ਸਿੰਘ ਜੀ ਸ਼ਹਾਦਤ ਪ੍ਰਾਪਤ ਕਰਕੇ ਕਰੋੜਾਂ ਵਾਰ ਨਮਸਕਾਰਾਂ ਚਰਨਾਂ ਤੇ ਸੀਸ ਰੱਖ ਕੇ ਇਹਨਾਂ ਯੋਧਿਆਂ ਨੂੰ ਸਦਾ ਚੇਤੇ ਰੱਖੀਏ, ਹਿਰਦੇ ਚ ਵਸਾ ਕੇ ਰੱਖੀਏ, ਸਦਾ ਇਹਨਾਂ ਯੋਧਿਆਂ ਦੀਆਂ ਵਾਰਤਾਂ ਕਥਾ ਕਹਾਣੀਆਂ ਵਿਚਾਰਾਂ ਆਪ ਸੁਣਦੇ ਰਹੀਏ, ਬੱਚਿਆਂ ਨੂੰ ਸੁਣਾਈਏ, ਸਦਾ ਸਿੱਖੀ ਨਾਲ ਜੁੜੇ ਰਹੀਏ, ਕਿਉਂਕਿ ਇਦੋਂ ਵੱਡੀ ਦਾਤ ਹੀ ਨਹੀਂ ਕੋਈ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹੋ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਇਹ ਦਾਤਾਂ ਮੰਗਿਆ ਕਰੋ ਗੁਰੂ ਦੇ ਘਰੋਂ ਆ ਕੇ। ਆਓ ਇੱਕੋ ਕਵਿਤਾ ਕਹਿ ਜਾਣੀ ਹੈ ਭਾਈ ਜਸਵੰਤ ਸਿੰਘ ਜੀ ਖਾਲੜਾ ਸਾਹਿਬ, ਕਿਉਂਕਿ ਗੱਲ ਸ਼ਹੀਦਾਂ ਦੀ ਚੱਲਦੀ ਹੈ, ਸ਼ਹੀਦ ਸਾਡੀ ਕੌਮ ਦੇ ਵਿੱਚ ਇੱਕ ਨਹੀਂ ਹੋਇਆ, ਅਨੇਕਾਂ ਸ਼ਹੀਦ ਹੋਏ ਆ, ਗਿਣਤੀ ਨਹੀਂ ਹੋ ਸਕਦੀ, ਤੇ ਇਹ ਨਾ ਗਿਣਤੀ ਹੋਣੀ ਹੈ ਤੇ ਨਾ ਹੀ ਇਹ ਕਤਾਰ ਮੁੱਕਣੀ ਹੈ, ਇਹ ਲੰਬੀ ਕਤਾਰ ਰਹੀ ਇਹ ਮੁੱਕਣੀ ਨਹੀਂ ਗੀ, ਇਹ ਸਮਾਂ ਆਉਣ ਤੇ ਆਪਣੇ ਆਪ ਹੀ ਯੋਧੇ ਸੂਰਮੇ ਉੱਠ ਖੜਦੇ। ਭਾਈ ਜਸਵੰਤ ਸਿੰਘ ਖਾਲੜਾ, ਆਮ ਤਾਂ ਸਰਕਾਰਾਂ ਕਹਿੰਦੀਆਂ ਨਾ ਵੀ ਜਿਹੜੇ ਮੁੰਡੇ ਖਾੜਕੋਂ ਉਹਨਾਂ ਨੇ ਹਥਿਆਰ ਚੁੱਕੇ ਸੀ, ਜਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਅਕਾਲ ਤਖ਼ਤ ਤੇ ਹਥਿਆਰ ਰੱਖੇ, ਤੇ ਅਕਾਲ ਤਖ਼ਤ ਹੈ ਹੀ ਹਥਿਆਰਾਂ ਦਾ, ਛੇਵੇਂ ਪਾਤਸ਼ਾਹ ਮਹਾਰਾਜ ਨੇ ਹਥਿਆਰ ਅਕਾਲ ਤਖ਼ਤ ਸਾਹਿਬ ਤੇ ਸਜਾਏ, ਆਪ ਧਰਮ ਦੇ ਨਾਲ ਰਾਜਨੀਤੀ ਪੈਦਾ ਕੀਤੀ ਹੈ, ਤੇ ਜੇ ਆਪਾਂ ਇਹ ਵੀ ਕਹੀਏ ਵੀ ਚਲੋ, ਤੇ ਫਿਰ ਭਾਈ ਜਸਵੰਤ ਸਿੰਘ ਖਾਲੜਾ ਸਾਹਿਬ ਉਹਨਾਂ ਨੇ ਕਿਹੜਾ ਕੋਈ ਹਥਿਆਰ ਚੁੱਕਿਆ, ਉਹਨਾਂ ਨੇ ਇਕੱਲੀ ਕਲਮ ਚੁੱਕੀ ਹੈ, ਉਹਨਾਂ ਨੇ ਇਕੱਲਾ ਕਾਗਜ਼ ਚੁੱਕਿਆ, ਉਹਨਾਂ ਨੇ ਪੁੱਛਿਆ ਵੀ ਜ਼ਾਲਮ ਸਰਕਾਰਾਂ ਨੂੰ ਸਾਨੂੰ ਦੱਸੋ ਵੀ ਜਿਹੜੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਸ਼ਮਸ਼ਾਨ ਘਾਟਾਂ ਵਿੱਚ ਸਾੜ ਦਿੱਤੇ ਗਏ ਉਹ ਲੋਕ ਕਿੱਥੇ ਹੈ, ਉਹ

ਤੱਕ ਦੇ ਮੁੰਡਿਆਂ ਦੀਆਂ ਲਵਾਰ ਸਲਾਸਾਂ ਕਹਿ ਕੇ ਸਾੜੀਆਂ ਗਈਆਂ ਤੇ ਸਰਕਾਰਾਂ ਨੇ ਇਹ ਕਿਹਾ ਉਦੋਂ ਕਹਿੰਦੇ ਵੀ ਇਹ ਜਿਨ੍ਹਾਂ ਲਾਸ਼ਾਂ ਦਾ ਹਿਸਾਬ ਕਿਤਾਬ ਮੰਗਦਾ ਫਿਰਦਾ ਉਹ ਲੋਕ ਬਾਹਰ ਚਲੇ ਗਏ ਆ, ਉਹ ਵਿਦੇਸ਼ਾਂ ਚ ਚਲੇ ਗਏ ਆ, ਉੱਥੇ ਦਿਹਾੜੀਆਂ ਕਰਦੇ ਆ, ਟੈਕਸੀਆਂ ਚਲਾਉਂਦੇ ਆ। ਤੇ ਖਾਲੜਾ ਸਾਹਿਬ ਨੇ ਕਿਹਾ ਸੀ ਫਿਰ ਉਹਨਾਂ ਦੀ ਵੀਜ਼ਾ ਪ੍ਰੋਫਾਈਲਾਂ ਦੀ ਥਾਂ ਤੇ ਜਗ੍ਹਾ ਸ਼ਮਸ਼ਾਨ ਘਾਟਾਂ ਦੀਆਂ ਪਰਚੀਆਂ ਦੇ ਵਿੱਚ ਕਿਉਂ ਲਿਖੀ ਗਈ? ਅਣਪਛਾਤੀਆਂ ਲਾਸ਼ਾਂ ਲੱਭਦਾ ਆਪ ਲਾਸ਼ ਸੀ ਹੋਇਆ, ਇਹ ਅਣਪਛਾਤੀਆਂ ਨੂੰ ਲਾਸ਼ਾਂ ਨੂੰ ਲੱਭਦਾ ਲੱਭਦਾ ਜੀਤ ਸਿੰਘ ਸੰਧੂ ਵਰਗੇ ਜਿਹਨਾਂ ਪਾਪੀਆਂ ਦਾ ਨਾਂ ਲੈਣਾ ਵੀ ਮਾੜਾ ਹੈ, ਪਰ ਦੱਸਣਾ ਪੈਂਦਾ ਕਿ ਕੇਸ ਪੀ ਗਿੱਲ ਵਰਗੇ ਦੱਸਣਾ ਪੈਂਦਾ। ਇੱਕ ਨਹੀਂ ਉਹਨਾਂ ਸਮੇਂ ਦੇ ਹੁਣ ਉਹਨਾਂ ਦੇ ਲੋਕ ਕਈ ਵਾਰੀ ਗੱਲਾਂ ਕਰਦੇ ਵੀ ਸਾਡਿਆਂ ਨੇ ਨਹੀਂ ਐਂ ਕੀਤਾ, ਪਰ ਸਾਰੇ ਦੁਨੀਆਂ ਜਾਣਦੀ, ਉਹ ਸਮੇਂ ਚ ਲੰਘੇ ਹੋਏ ਲੋਕ ਜਾਣਦੇ ਐ ਵੀ ਸ਼ਾਮਾਂ ਨੂੰ ਪਤਾ ਨਹੀਂ ਸੀ ਕਿਸੇ ਨੇ ਘਰ ਵਾਪਸ ਪਰਤਣਾ ਕਿ ਨਹੀਂ ਪਰਤਣਾ। ਅਣਪਛਾਤੀਆਂ ਲਾਸ਼ਾਂ ਲੱਭਦਾ ਆਪ ਲਾਸ਼ ਸੀ ਹੋਇਆ, ਧਰਤੀ ਧਾਂ ਮਾਰੀਆਂ ਤੇ ਅੰਬਰ ਸ਼ਮ ਸ਼ਮ ਰੋਇਆ। ਖਾਲੜਾ ਇੱਕ ਸ਼ਹੀਦ ਨਹੀਂ ਹੋਇਆ, ਗਏ ਕਈ ਮਾਮਾ ਦੇ ਪੁੱਤ ਮਾਰੇ, ਬੁੱਢੇ ਬਾਪੂ ਥਾਣਿਆਂ ਦੇ ਵਿੱਚ ਰੁਲਦੇ ਫਿਰਨਾ ਵਿਚਾਰੇ। ਕਈ ਭੈਣਾਂ ਦੇ ਵੀਰ ਨਹੀਂ ਲੱਭੇ ਤੇ ਨਾ ਲੱਭੇ ਸਰ ਦੇ ਸਾਈਂ, ਕਈ ਬੱਚਿਆਂ ਦੇ ਬਾਪ ਨਹੀਂ ਲੱਭੇ ਪੁੱਛਦੀ ਫਿਰੇ ਲਕਾਈ। ਬੜਾ ਕਹਿਰ ਕਮਾਇਆ ਅਜੀਤ ਬਾਲ ਜਾਲਮਾ ਸਰਕਾਰਾਂ, ਕਈ ਸਾਲਾਂ ਤੱਕ ਨਹੀਂ ਜੰਜਾਂ ਚੜੀਆਂ ਨਾ ਆਈਆਂ ਪਰਤ ਬਹਾਰਾਂ। ਆਓ ਖਾਲੜਾ ਸਾਹਿਬ ਦੀ ਮਹਾਨ ਸ਼ਹਾਦਤ ਨੂੰ ਇੱਕ ਕਵਿਤਾ ਰਾਹੀਂ, ਜਿਵੇਂ ਉਹ ਪੁੱਛਦਾ ਫਿਰਦਾ ਸੀ ਸਰਕਾਰਾਂ ਤੋਂ ਜਾਲਮਾਂ ਤੋਂ ਵੀ ਅਣਪਛਾਤੀਆਂ ਲਾਸਾਂ ਦਾ ਹਿਸਾਬ ਕਿਤਾਬ ਜੋ ਸਾਥੀ ਹੈ।

0: ਲੋਕਾਂ ਨੂੰ ਸਮਝਾਇਆ ਉਹੀ ਸੱਚ ਜਸਵੰਤ ਖਾਲੜੇ ਲੋਕਾਂ ਨੂੰ ਸਮਝਾਇਆ
1: ਉਹ ਸੱਚ ਬੰਮਦੀ ਕਦੇ ਨੀ ਮਰਦਾ ਸਾਂਭ ਲਿਆ।

0: ਅਸੀਂ ਉਹ ਨਿਆਲੇ ਤੀਰ ਹਾਂ ਜੋ ਕਦੇ ਨਾ ਰੁਕੇ, ਆ ਬੈਰੀ ਦੀ ਹੈਕ ਪਾੜ ਕੇ ਲੰਘ ਜਾਈਏ ਸੁੱਕੇ, ਸਾਨੂੰ ਮਾਰਨ ਵਾਲੇ ਮੁੱਕ ਗਏ ਅਸੀਂ ਕਦੇ ਨਾ ਮੁੱਕੇ, ਇਹ ਗੱਲ ਅਨੋਖੀ ਚੀਮਿਆਂ ਸਾਡੇ ਤੇ ਟੁਕੇ। ਖਾਲੜਾ ਸਾਹਿਬ 25,000 ਲਾਸ਼ਾਂ ਦਾ ਹਿਸਾਬ ਲੈਂਦੇ ਲੈਂਦੇ 25,000 ਇੱਕ ਵੀ ਲਾਸ਼ ਦੇ ਵਿੱਚ ਆਪ ਸ਼ਾਮਿਲ ਹੋ ਗਏ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਸਤਲੁਜ ਦਾ ਪਾਣੀ ਲਾਲ ਹੋ ਗਿਆ ਤੇ ਲੋਥਾਂ ਜਿਹੜੀਆਂ ਦੂਸਰੀਆਂ ਸਟੇਜਾਂ ਸੰਭਾਲਦੀਆਂ ਨਹੀਂ ਸੀ, ਤੇ ਉਹ ਮਾਵਾਂ ਜਿਨ੍ਹਾਂ ਦੇ ਪੁੱਤ ਇਸ ਦਰਿਆ ਤੇ ਹਰੀਕੇ ਪੱਤਣ ਤੋਂ ਰੋੜੇ ਗਏ, ਇਹ ਪੁਲ ਤੋਂ ਨਹੀਂ ਲੰਘਦੀਆਂ ਕਿਉਂਕਿ ਉਹਨਾਂ ਨੂੰ ਆਵਾਜ਼ਾਂ ਆਉਂਦੀਆਂ ਉੱਥੋਂ ਪੁੱਤਰਾਂ ਦੀਆਂ, ਉਹਨਾਂ ਨੂੰ ਆਵਾਜ਼ਾਂ ਆਉਂਦੀਆਂ ਆਪਣੇ ਪਰਿਵਾਰ ਦੀਆਂ, ਛੋਟੇ ਛੋਟੇ ਬੱਚੇ ਬੀਬੀਆਂ ਨੌਜਵਾਨ ਸਰਕਾਰਾਂ ਨੇ ਕਤਲੇਆਮ ਕੀਤਾ, ਨਕਲ ਕੁਸਰੀਆਂ ਕੀਤੀਆਂ ਗਈਆਂ ਸਾਡੀਆਂ, ਕਿਉਂਕਿ ਇੱਕ ਮੇਰੀ ਨੀ, ਇਹ 1919 ਦੇ ਵਿੱਚ ਵੀ, 1947 ਦੇ ਵਿੱਚ ਵੀ ਤੇ 1984 ਦੇ ਵਿੱਚ ਵੀ ਸਿੱਖਾਂ ਨੂੰ ਸ਼ਹਾਦਤਾਂ ਦੇਣੀਆਂ ਪਈਆਂ। ਜ਼ਾਲਮ ਸਰਕਾਰਾਂ ਨੇ ਜ਼ੁਲਮ ਕਮਾਈ ਤੇ ਫਿਰ ਨਾ ਦਿੱਤੇ ਸਾਨੂੰ ਵੀ ਇਹ ਵੱਖਵਾਦੀ ਹੈ, ਅੱਤਵਾਦੀ ਹੈ, ਇਹ ਬਾਗੀ ਹੈ। ਸਰਕਾਰਾਂ ਦੇ ਸਤਾਏ ਹੋਏ ਬੰਦੇ ਬਾਗੀ ਬਣਦੇ ਹੈ, ਉਣੀ ਕੋਈ ਕੋਈ ਮਾਵਾਂ, ਕੋਈ ਮਾਂ ਆਪਣੀ ਕੁੱਖ ਦੇ ਵਿੱਚੋਂ ਪੁੱਤ ਨੂੰ ਜਨਮ ਦੇਣ ਲੱਗੀ, ਇਹ ਨਹੀਂ ਕਹਿੰਦੀ ਵੀ ਇਹ ਬਾਗੀ ਹੋ ਜੇ, ਇਹ ਨਹੀਂ ਕਹਿੰਦੀ ਕੋਈ ਮਾਂ ਵੀ ਮੇਰੇ ਪੁੱਤ ਦੀ ਲਾਸ਼ ਕਿਸੇ ਪਾਣੀ ਚ ਰੁੜੇ ਜਾਂ ਗੋਲੀਆਂ ਨਾ ਭੁੰਨਿਆ ਜਾਵੇ। ਇਹ ਹਾਲਾਤ ਮਜਬੂਰ ਕਰ ਦਿੰਦੇ ਹੈ ਤੇ ਇਹ ਹਾਲਾਤ ਅਸੀਂ ਅੱਖਾਂ ਨਾਲ ਦੇਖੇ ਨੇ 84 ਤੋਂ ਬਾਅਦ 95-96 ਤੱਕ। ਬਾਗੀ ਬਾਪੂ, ਬਾਗੀ ਪੁੱਤਰ ਤੇ ਬਾਗੀ ਪੋਤੇ ਸਾਰੇ, ਭਾਈ ਤਾਰੂ ਸਿੰਘ ਨੂੰ ਵੀ ਬਾਗੀ ਲਿਖਦੀਆਂ ਸੀ ਸਰਕਾਰਾਂ, ਬਾਗੀ ਲਿਖਦੀਆਂ ਰਹੀਆਂ, ਹੁਣ ਤੱਕ ਲਿਖ ਰਹੀਆਂ ਵੀ ਬਾਗੀ ਨੇ ਇਹ। ਬਾਗੀ ਬਾਪੂ, ਬਾਗੀ ਪੁੱਤਰ ਤੇ ਬਾਗੀ ਪੋਤੇ ਸਾਰੇ, ਇੱਕ ਬਾਗੀ ਨੀ ਕਲਗੀ ਧਰਦੇ, ਬਾਗੀ ਬੜੇ ਨਿਆਰੇ। ਅਜੀਤ ਬਾਲ ਦਾ ਪਾਰਸਾ, ਬਾਪੂ ਤੀਰ ਵਾਲੇ ਦਾ ਚੇਲਾ, ਇਹਦੇ ਮਗਰ ਵੀ ਹੀਰਾਂ ਲੰਬੀਆਂ, ਨਾ ਜਾਣੀ ਭੌਰ ਅਕੇਲਾ, ਇਹਦੇ ਮਗਰ ਵੀ ਹੀਰਾਂ ਲੰਬੀਆਂ, ਨਾ ਜਾਣੀ ਭੌਰ ਅਕੇਲਾ। ਕਰੋੜਾਂ ਵਾਰ ਯੋਧਿਆਂ ਦੇ ਚਰਨਾਂ ਤੇ ਸਿਰ ਰੱਖ ਕੇ ਉਹਨਾਂ ਦੀਆਂ ਸ਼ਹਾਦਤਾਂ ਨੂੰ ਨਮਸਕਾਰ। ਸਮੇਂ ਦੀ ਸਮਾਪਤੀ ਹੈ, ਇੱਕ ਨੀ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗੁਰੂ ਸਾਹਿਬ ਦਾ ਜਸ ਗਾਉਂਦਿਆਂ, ਗੁਰਬਾਣੀ ਪੜ੍ਹਦਿਆਂ, ਵਡਿਆਈ ਕਰਦਿਆਂ ਹੋ ਜਾਂਦੀਆਂ, ਸਤਿਗੁਰੂ ਜੀ ਬਖਸ਼ਣ ਹਰੇ ਹੈ, ਗੁਨਾਹਾਂ ਦੀ ਮਾਫ਼ੀ ਬਖਸ਼ਣ, ਅੱਗੇ ਤੋਂ ਸਮਤ ਦੇਣ, ਸ਼ੁੱਧ ਗੁਰਬਾਣੀ ਪੜ੍ਹਨ ਦੀ, ਗੁਰੂ ਵਡਿਆਈਆਂ ਕਰਨ ਦੀ ਦਾਤ, ਇਸੇ ਤਰ੍ਹਾਂ ਹੀ ਬਖਸ਼ਣ, ਇਸੇ ਤਰ੍ਹਾਂ ਸਵਾਵਾਂ ਲੈਂਦੇ ਰਹਿਣ, ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ। ਬਹੁਤ ਹੀ ਸਤਿਕਾਰਯੋਗ ਪੰਥਕ ਪ੍ਰਸਿੱਧ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਆਪ ਸੰਗਤਾਂ ਨੂੰ ਰਸ ਭਿੰਨਾ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਂਦੇ ਹੈ। ਪੂਰੇ ਜਥੇ ਤੇ ਹੀ ਬੜੀ ਮਹਾਰਾਜ ਦੀ ਕਿਰਪਾ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਰਾਗੀ ਹੋਣਾ, ਗੁਰੂ ਰਾਮਦਾਸ ਜੀ ਬਖਸ਼ਣਾ ਹਾਰ ਹੈ ਤੂੰ, ਪਾਪੀ ਤਰ ਦੇ ਤੇਰੇ ਦਰਬਾਰ ਦੇਖੇ, ਹੋਈ ਮੇਹਰ ਤੇਰੀ ਪਿੰਗਲੇ ਪਾਰ ਹੋਏ, ਤਰਿਆ ਇੱਕ ਨੀ ਕਈ ਹਜ਼ਾਰ ਦੇਖੇ, ਮੇਰੇ ਦਾਤਿਆ ਦਾਸਾਂ ਤੇ ਮੇਹਰ ਕਰਿਓ, ਤੇਰੇ ਪਾਰਸ ਤੇ ਪਰ ਅਪਕਾਰ
1: ਦੇਖੇ।
0: ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਦਰਬਾਰੀ ਰਾਗੀਆਂ ਤੋਂ ਆਓ ਕੀਰਤਨ ਸਰਵਣ ਕਰੀਏ ਜੀ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਜ਼ਰੂਰ ਬੁਲਾਇਆ ਕਰੋ, ਪਿਆਰ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ। ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ, ਆਪ ਜੀ ਸ਼ਬਦ ਸਰਵਣ ਕਰ ਰਹੇ ਸੀ। ਮਿੱਠ ਬੋਲੜਾ ਜੀ, ਹਰ ਸੱਜਣ ਸਵਾਮੀ ਮੋਰਾ, ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਉਹ ਪ੍ਰਭੂ ਜਿਸ ਦੀ ਸਿਫਤ ਸਲਾਹ ਆਪਾਂ ਸਰਵਣ ਕਰ ਰਹੇ ਹਾਂ, ਉਹ ਮਿੱਠ ਬੋਲੜਾ ਹੈ ਅਤੇ ਜਿਹੜੇ ਉਹਦੇ ਨਾਲ ਜੁੜ ਜਾਂਦੇ ਨੇ ਉਹ ਵੀ ਉਸ ਪ੍ਰਭੂ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰ ਲੈਂਦੇ ਨੇ। ਪਰਮਾਤਮਾ ਦੀ ਸਿਫਤ ਸਲਾਹ ਦੀ ਐਸੀ ਬਰਕਤ ਹੈ, ਬਖਸ਼ਿਸ਼ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਭਾਈ ਸਾਹਿਬ ਹੋਰੀ ਇਸੇ ਤਰ੍ਹਾਂ ਆਪ ਸੰਗਤ ਦੀ ਸੇਵਾ ਵਿੱਚ ਤਤਪਰ ਰਹਿਣ। ਹੁਣ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਇੱਕ ਹੋਰ ਬੜੇ ਅਨਮੋਲ ਹੀਰੇ ਭਾਈ ਸਾਹਿਬ ਭਾਈ ਗੁਰਬਿੰਦਰ ਸਿੰਘ ਜੀ, ਉਹ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣ ਲਈ ਸਟੇਜ ਉੱਪਰ ਸੁਸ਼ੋਭਿਤ ਹੋ ਚੁੱਕੇ ਨੇ। ਭਾਈ ਸਾਹਿਬ ਹੋਰੀ ਬੜੀ ਦੇਰ ਤੋਂ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦਾ, ਗੁਰੂ ਰਾਮਦਾਸ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਕੇ ਦਰਬਾਰ ਸਾਹਿਬ ਆਨੰਦ ਮਾਣਦੇ ਨੇ, ਔਰ ਸਬੱਬ ਬਣਿਆ ਹੈ ਇੱਕ ਮਹੀਨੇ ਲਈ ਆਪ ਸੰਗਤ ਦੇ ਦੀਦਾਰ ਕਰਨ ਲਈ ਆਏ ਨੇ। ਭਾਈ ਸਾਹਿਬ ਹੋਰਾਂ ਪਾਸੋਂ ਆਓ ਕੀਰਤਨ ਸਰਵਣ ਕਰੀਏ ਜੀ। 4:20 ਤੱਕ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ, ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਹਜ਼ੂਰੀ ਕੀਰਤਨੀ ਹੈ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ ਗੁਰਬਾਣੀ ਦਾ ਰਸਪਿੰਨਾ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਹਰ ਦਿਨ ਰਹਿਣ ਕੀਰਤਨ ਗਾਈ ਹੈ, ਬੋੜ ਨਾ ਜੋਨੀ ਪਾਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਅੰਮ੍ਰਿਤਮਈ ਬਾਣੀ ਅੰਦਰ ਕੀਰਤਨ ਦੀ ਮਹਾਨਤਾ ਦ੍ਰਿੜ ਕਰਵਾਉਂਦੇ ਨੇ। ਮੁਕਤੀ ਦਾ ਦੁਆਰਾ ਹੈ ਰੱਬ ਦੀ, ਪਰਮਾਤਮਾ ਦੀ ਸਿਫਤ ਸਲਾਹ, ਉਹ ਭਾਵੇਂ ਕੀਰਤਨ ਦੇ ਰੂਪ ਵਿੱਚ ਹੋਵੇ, ਭਾਵੇਂ ਗੁਰਬਾਣੀ ਪਾਠ ਦੇ ਰੂਪ ਵਿੱਚ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਵਾਰ ਵਾਰ ਪ੍ਰੇਰਿਤ ਕਰਦੇ ਨੇ, ਪਰ ਜਦੋਂ ਗੁਰਬਾਣੀ ਕੀਰਤਨ ਹੁੰਦਾ ਹੈ, ਜਿਹੜਾ ਪਾਠ ਵਿੱਚ ਮਨ ਨਹੀਂ ਵੀ ਲੱਗਦਾ, ਉਹ ਮਨ ਸ਼ਬਦ ਵਿੱਚ ਕੀਰਤਨ ਦੌਰਾਨ ਟਿਕਾਅ ਵਿੱਚ ਆ ਜਾਂਦਾ। ਇਸ ਕਰਕੇ ਕੀਰਤਨ ਨੂੰ ਪ੍ਰਧਾਨਤਾ ਹੈ ਗੁਰੂ ਘਰ ਅੰਦਰ। ਸੋ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਆਓ ਹੁਣ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਆਪ ਜੀ ਨੂੰ ਗੁਰੂ ਕੀ ਅੰਮ੍ਰਿਤਮਈ ਬਾਣੀ ਦੁਆਰਾ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਆਪ ਜੀ ਜਾਣਦੇ ਹੋ ਕਿ 40 ਦਿਨਾਂ ਪਾਠ ਬੋਧ ਸਮਾਗਮ ਪਿਛਲੇ 4 ਦਿਨ ਤੋਂ ਆਰੰਭ ਹੈ। ਸੋ ਇਸ ਸਮਾਗਮ ਦਾ ਵੀ ਆਪ ਜੀ ਪੂਰਾ ਪੂਰਾ ਲਾਭ ਗੁਰੂ ਘਰ ਵਿੱਚ ਹਾਜ਼ਰੀ ਭਰ ਕੇ ਵੀ, ਔਰ ਆਪਣੇ ਘਰਾਂ ਵਿੱਚ ਲਾਈਵ ਸੋਸ਼ਲ ਮੀਡੀਆ ਦੇ ਜ਼ਰੀਏ ਬੈਠ ਕੇ ਵੀ ਸਰਵਣ ਕਰ ਸਕਦੇ ਹੋ, ਆਨੰਦ ਮਾਣ ਸਕਦੇ ਹੋ। ਸਤਿਗੁਰੂ ਕਿਰਪਾ ਕਰਨ, ਆਓ ਇਸੇ ਤਰ੍ਹਾਂ ਜੁੜ ਕੇ ਕੀਰਤਨ ਦੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Vai, fica aqui. Vai.

ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ

ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ,

ਅਗਮ ਅਪਾਰਾ ਸਭ ਧਿਆਵ ਹੈ, ਸਭ ਧਿਆਵ ਹੈ ਤੁਧ ਜੀ, ਹਰ ਸੱਚੇ ਸਿਰ ਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆ ਕਾ ਦਾਤਾਰਾ, ਹਰ ਧਿਆ

ਈਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਓ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦੇ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀਵ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣ ਆਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖਹਿ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ

ਹੈ, ਚੁਨ ਚੁਨ ਸਤਰ ਹਮਾਰੇ ਮਾਰੀਐ ਹੈ, ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਹੁਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਧੋਜੋ।

ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਐ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਿਗਰੀ

ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ

ਕਿਰਤ ਕਮਾਈਆਂ ਵਿੱਚ ਵਾਧੇ ਕਰਨੇ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਕਰੋ ਕਿਰਪਾ ਸਰਬ ਕੇ ਦਾਤੇ, ਏਕ ਰੂਪ ਲਿਵਲਾਵੋ, ਨਾਨਕ ਕੀ ਬੇਨੰਤੀ ਹਰ ਪਹਿ, ਆਪਣਾ ਨਾਮ ਜਪਾਵੋ। ਸੋ ਕਹੁ ਟਲ ਗੁਰ ਸੇਵੀਐ, ਐਹਨ ਇਸ ਸਹਿਜ ਸੁਭਾਏ, ਦਰਸਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਤੀਜਾ, ਘਰ ਪਹਿਲਾ ਤੇ ਤੁਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਉ, ਹਰਣਾਖਸ ਮਾਰ ਪਚਾਇਆ, ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਉ,

ਕੂੜ ਕਪਟ ਪਾਜ ਲਹਿ ਜਾਸੀ, ਮਨ ਮੁਖ ਫੀਕਾ ਅਲਾਓ। ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂ ਤੂੰ ਜਾਤਾ। ਮਾਇਆ

ਸਦ ਬਲਿਹਾਰੈ ਜਿਨ ਹਰ ਰਾਖਿਆ ਉਰ ਧਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।